ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜਿਨ ਕੀਤੀ ਸੋ ਪਾਰ ਪਾਇਆ, ਕਹੋ ਨਾਨਕ ਕਰਤੇ ਕੀਆ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐ। ਕੇਤੇ ਤੇਰੇ ਗਾਵਣ ਹਾਰੇ, ਗਾਵਣ ਤੁਦਨੋ ਪਵਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿਤ ਗੁਪਤ। ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ। ਗਾਵਨ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ। ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਤ ਪੜਨ ਰਖੀ ਸੁਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੋ ਮੋਹਣੀਆ ਮਨ ਮੋਹਨ। ਸੁਰਗ ਮਸ਼ ਪਿਆਲੇ, ਗਾਵਨ ਤੁਦਨੋ ਰਤਨ ਉਪਾਏ ਤੇਰੇ। ਅੱਠ ਸੱਠ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਬਲ ਸੂਰਾ। ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਦਨੋ ਗਾਵਨ। ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ

ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਨਹੀਂ ਚਾਲੈ। ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ,

ਤੇ ਆਏ ਹੈ ਤਾਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਕਿ ਤਾਪ ਤਨਕ ਮਹਿ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇਰਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ

ਤੂੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੇ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ

ਕਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਜੇ ਕਰਾਵੈ ਸੋ ਕਰਣਾ, ਨਾਨਕ ਦਾਸ ਤੇਰੀ ਸਰਣਾ। ਬੇਸ਼ੁਮਾਰ ਅਥਾ ਅਗਨਤ ਅਤੁਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਸੋ ਕਹੁ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ ਮਾਰੇ ਬਖਸ਼ੀ ਜੀ, ਆਪ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਾਹਿਬ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧ ਰਹਿਰਾ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ। ਅਰਦਾਸ ਵਿਚ ਆ ਰਹੀਆਂ ਭਰੀ ਨੇ ਪ੍ਰਤ ਮਾਰੇ ਬਖਸ਼ੇ ਪ੍ਰਿਤਕੁਰ ਨਾਮੇ ਸਰ ਕੀਤੇ ਨੇ। ਸੋ ਸਾਧ ਸੰਗਤ ਅੱਜ ਦਾ ਸਵਾਸ ਗੁਰੂ ਸਾਹਿਬ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜਸ ਤੁਹਾਨੂੰ ਪਤਾ ਹੈ ਹੁਣ ਸ਼ਾਮਿਲ ਗ੍ਰਾਮ ਹੋ ਰਹੇ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਆਰਤੀ ਕੀਤੇ ਨਾਲ ਸਰਦਾਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦੀ ਆਪ ਸਭ ਸੰਗਤਾਂ ਨੂੰ ਮਾਰਾ ਚਰਨਾ ਜੋੜਨ ਵਾਸਤੇ 7 ਵਜੇ ਤੱਕ ਬਖਸ਼ਿਸ਼ ਕਰਨਗੇ। ਸੋ ਸਾਧ ਸੰਗਤ ਦੀ 7 ਵਜੇ ਕਥਾ ਹੋਵੇਗੀ, 7 ਵਜੇ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸੀਲਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 8:30 ਵਜੇ ਤੱਕ ਮਾਰੇ ਨਿੱਘੇ ਆਨੰਦ ਮਾਣਦੇ ਹਾਂ, ਅੱਜ ਸ਼ਾਮ ਦੇ ਸਾਰੇ ਕਥਾ ਕੀਰਤਨ ਸਾਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਾਧ ਸੰਗਤ ਦੀ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਬੇਨਤੀ ਕਰਦੇ ਹਾਂ ਕਿ ਜ਼ਰੂਰ ਆਓ, ਜ਼ਰੂਰ ਆਓ, ਜ਼ਰੂਰ ਆਓ, ਮੱਥੇ ਦੇ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਸਾਧ ਸੰਗਤ ਮਾਰੇ ਨਿੱਘੇ ਹੋ ਅਤੇ ਬੈਠ ਕੇ ਕਥਾ ਕੀ ਦਰਬਾਰ ਦਾ ਆਨੰਦ ਮਾਣ ਸਕਦੇ ਹੋ। ਸਵਾਸ ਸੰਗਤ ਨੂੰ ਬੇਨਤੀ ਹੈ, ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਨਾਰਥ ਸਾਲ ਸੌ ਸਾਲ ਦੀ ਕੰਸਟਰਕਸ਼ਨ ਹੋ ਰਹੀ ਹੈ, ਜਿਸ ਬੇਅੰਤ ਮਾਇਆ ਲੱਗ ਰਹੀ ਹੈ। ਉਹ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆਪਣੀ ਕਮਾਈਆਂ ਸਬਰ ਕਰਦੇ ਹੋਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਇਆ ਮਾਇਆ ਗੁਰੂ ਘਰ ਨੂੰ ਭੇਟਾ ਕੀਤੀ ਹੈ। ਸਾਧ ਸੰਗਤ ਜੀ ਉਹ ਸਾਰੇ ਵਟਭਾਗੀ ਹਨ। ਬਾਕੀ ਜਿਨ੍ਹਾਂ ਜਿਨ੍ਹਾਂ ਨੇ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਸਾਰੀ ਸੰਗਤ ਨੂੰ ਬੇਨਤੀ ਹੈ, ਬਰਦੋਰ ਬੇਨਤੀ ਹੈ ਕਿ ਜ਼ਰੂਰ ਮਾਇਆ ਭੇਟਾ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਜੋ ਕੰਸਟਰਕਸ਼ਨ ਚੱਲ ਰਹੀ ਹੈ, ਇਹਦਾ ਸਾਰਾ ਜਿਹੜਾ ਪ੍ਰੋਗਰਾਮ ਹੈ, ਸਾਰਾ ਜਿਹੜਾ ਕੰਮ ਹੈ, ਅਸੀਂ ਸਾਰੇ ਕਿਸਾਨਾਂ ਸ਼ਕਤ ਨਾਲ ਇਸਨੂੰ ਸਬੂਤ ਕਰ ਸਕੀਏ। ਸਾਧ ਸੰਗਤ ਜੀ ਜੋ ਸਹਿਜ ਪਾਠ ਚੱਲ ਰਹੇ ਨੇ, ਇਹ ਭੋਗ ਬਣ ਕੇ ਸ੍ਰੀ ਅਰਜਨ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ, ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਘਰਾਂ 'ਚ ਪਾਠ ਸ਼ੁਰੂ ਕੀਤੇ ਨੇ ਜਾਂ ਜੋ ਹੋਰ ਕਰਨਾ ਚਾਹੁੰਦੇ ਹੋ, ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਨਾਮ ਅਤੇ ਨੰਬਰ ਲਿਖਵਾ ਦਿਓ, ਤਾਂ ਕਿ ਸਮੇਂ ਸਿਰ ਤੁਹਾਨੂੰ ਨਾਲ ਨਾਮ ਪਤਾ ਲਿਖ ਕੇ ਅਤੇ ਤੁਹਾਡੀ ਅਰਦਾਸ ਨਾਲ ਹੋ ਸਕੇ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਮੈਂ 27 ਤੋਂ ਲੈ ਕੇ 31 ਦਾ ਕੀਰਤਨ ਕਰਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਆਪ ਵੱਧ ਤੋਂ ਵੱਧ ਹਾਜ਼ਰ ਭਾਈ ਕਿਰਪਾ ਕਰੋ। ਸਾਧ ਸੰਗਤ ਜੀ 2 ਜੂਨ ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ, ਆਪਣੀ ਹਾਜ਼ਰੀ ਭਰਨੀ ਹੈ। ਸਾਧ ਸੰਗਤ ਜੀ 4 ਜੂਨ ਨੂੰ ਹੈ ਅਟੈਕ ਅਕਾਲ ਤਖ਼ਤ 1984 ਵਾਲਾ, ਜੋ ਕਿ ਬੜਾ ਦੁਖਦਾਈ ਸਮਾਂ ਸੀ, ਉਸ ਦਿਨ ਪਹੁੰਚੋ ਅਤੇ ਉਹਨਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੂੰ ਯਾਦ ਕਰੀ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਸੀ ਇਸ ਵਾਰੇ ਹਨ। ਸੋ ਸਾਧ ਸੰਗਤ ਜੀ ਜਨਮ 5 ਜੂਨ ਨੂੰ ਹੈ ਜਨਮ ਦਿਨ ਭਾਈ ਪਿਆਰੇ ਮੁਕਮ ਸਿੰਘ ਜੀ, ਉਹਨਾਂ ਦੇ ਵੀ ਸਮ ਸਿਰ ਪਹੁੰਚ ਕੇ ਅਤੇ ਉਹਨਾਂ ਦੇ ਸਾਹਿਬ ਮਾਰਗ ਬਣਾਉਣ ਵਾਸਤੇ ਅਸੀਂ ਯਤਨ ਕਰੀਏ ਅਤੇ ਉਹਨਾਂ ਨੂੰ ਸਾਡੀਆਂ ਭੇਟ ਕਰੀਏ। ਹੁਣ ਭਾਈ ਸਾਹਿਬ ਤਿਆਰ ਨੇ, ਉਹ ਕੀਰਤਨ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸਿੰਘ ਜੀ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ, ਆਪ ਜੀ ਨੇ ਹਾਜ਼ਰੀਆਂ ਭਰੀਆਂ, ਦੱਸ ਰਿਹਾ ਪਾਸਿਓਂ ਸ਼ਬਦ ਬਾਣੀ ਗਾਇਨ ਕਰਦਿਆਂ ਪੜ੍ਹਦਿਆਂ ਇੱਕ ਨੇ ਬੇਅੰਤ ਭੁੱਲਾਂ ਹੋ ਗਈਆਂ ਹੋਣ ਕਿ ਸੰਗਤ ਬਖਸ਼ਯੋਗ ਹੈ ਸਤਿਗੁਰੂ ਗੁਰੂ ਸੋਜੀ ਬਖਸ਼ਿਸ਼ ਕਰਨ ਜੀ ਆਹੋ ਨੇ ਸਮਾਂ ਇਕੱਠਾ ਤਾਂ ਹੋਇਆ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਤਿੰਨ ਆਪਾਂ ਸਰਵਣ ਕਰਦੇ ਨੇ ਹੋਈ ਉਹਨਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾਅ ਚਿੰਤਾ ਲਾਹੇ ਹਮਾਰੀ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲਿਖ ਛੁੱਟ ਹੈ ਹਮ ਨਿਰਗੁਣ ਲਿਹੋ ਉਬਾਰੀ ਸਦਬਕ ਸਿੰਧ ਸਦਾ ਮਿਹਰਵਾਨਾ ਸਭਨਾ ਦੇਹ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾਹੁ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖੋਤੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਵਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡਖਣੇ ਮਹੱਲਾ ਪੰਜਵਾਂ ਮੂਥਿਆਉ ਤਖਤ ਪਿਰੀ ਮਹਿੰਜੇ ਪਾਤ ਸਹਾ ਪਾਵ ਮਿਲਾਵੇ ਕੋਲ ਕਵਲ ਜਿਵੈ ਬਿਗ ਸਾਮ ਦੋ ਮੂਥਿਆਉ ਤਖਤ
ਫਿਰੀ ਮਹਿੰਜੇ ਪਾਤਸ਼ਾਹ ਪਾਵ ਮਿਲਾਵੇ ਕੋਲ ਕਵਲ ਜਿਵੈ ਬਿਗਸਾਵ ਦੋ ਮਹੱਲਾ ਪੰਜਵਾਂ ਪ੍ਰਿਆ ਸੰਧੜੀ ਭੁੱਖ ਮੂ ਲਾਵਣ ਥੀ ਵਿਥਰਾ ਜਾਣ ਮਿਠਾਈ ਇਕ ਬੇਈ ਪੀੜੇ ਨਾ ਹੁਟੈ ਮਹੱਲਾ ਪੰਜਵਾਂ ਠੱਗਾ ਨਿਹ ਮਤਰੋੜ ਜਾਣ ਗੰਧਰਬਾ ਨਗਰੀ ਸੁਖ ਘਟਾਊ ਡੋਏ ਇਸ ਪੰਧਾਣੂ ਘਰ ਘਣੇ ਪੌੜੀ ਅਕਲ ਕਲਾ ਨਾ ਪਾਈਐ ਪ੍ਰਭ ਅਲਖ ਅਲੇਖੰ ਖਟ ਦਰਸ਼ਨ ਭ੍ਰਮਤੇ ਫਿਰਹਿ ਨਹ ਮਿਲਿਐ ਭੇਖੰ ਵਰਤ ਕਰੇ ਚੰਦਰਾਇਣਾ ਸੇ ਕਿਤੈ ਨਾ ਲੇਖੰ ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨ ਪੇਖੰ ਤਿਲਕ ਕੱਢੈ ਇਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨ ਲਭਈ ਵਿਣ ਸੱਚੀ ਸਿੱਖੰ ਭੁਲਾ ਮਾਰਗ ਸੋ ਪਵੈ ਜਿਸ ਧਰਮ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਭੁਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਪੱਗਾਂ ਵਾਲੇ ਹੋ, ਰੋਜ਼ਾਨਾ ਸੰਧਿਆ ਵਕਤ ਦੇ ਸਮੇਂ ਆਪਣੇ ਰਜੇਵਿਆਂ ਵਿੱਚ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਜੋ ਤੁਸੀਂ ਰੋਜ਼ਾਨਾ ਬੜੇ ਪ੍ਰੇਮ ਸ਼ਰਧਾ ਭਾਵਨਾ ਵਿੱਚ ਭੇਜ ਕੇ ਸਰਵਣ ਕਰਦੇ ਹੋ, ਅੱਜ ਦਾ ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਮਾਰੂ ਰਾਗ ਦੀ ਵਾਰ ਦੀ ਪੌੜੀ ਅਤੇ ਤਿੰਨ ਸਲੋਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਤੇ ਕੀ ਬਖਸ਼ਿਸ਼ ਰਹਿਮਤਾਂ ਕਰਦੇ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੇ ਪਵਿੱਤਰਤਾ ਵਾਸਤੇ
ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦੇਵ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੈ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀਆਂ ਨੂੰ ਆਰਤੀ ਸ਼ਬਦ ਕੀਰਤਨ ਸਰਵਣ ਕਰਵਾਏ ਨੇ। ਕੀਰਤਨ ਦੀ ਸਮਾਪਤੀ ਵੇਲੇ ਉਹਨਾਂ ਨੇ ਭਗਤ ਸਾਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਬਾਬਾ ਫਰੀਦ ਸਾਹਿਬ, ਭਗਤ ਨਾਮਦੇਵ ਸਾਹਿਬ, ਉਹਨਾਂ ਦੇ ਦੋ ਸ਼ਬਦ ਅਖੀਰ ਵਿੱਚ ਸਰਵਣ ਕਰਵਾਏ। ਬੜਾ ਤੁਸੀਂ ਟਿਕ ਕੇ ਉਹਨਾਂ ਸ਼ਬਦਾਂ ਨੂੰ ਸਰਵਣ ਕੀਤਾ ਹੈ। ਬਾਬਾ ਫਰੀਦ ਸਾਹਿਬ ਦਾ ਉਹ ਸ਼ਬਦ ਸੁਣਾ ਰਹੇ ਸਨ, ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਹੇ ਪਰਮਾਤਮਾ, ਆਪਣੇ ਇਸ ਸੇਵਕ ਦੀ ਝੋਲੀ ਵਿੱਚ ਆਪਣੀ ਬੰਦਗੀ ਦੀ ਦਾਤ ਪਾ ਦਿਓ। ਬਾਬਾ ਫਰੀਦ ਸਾਹਿਬ ਦੀ ਬਾਣੀ ਸਲੋਕ ਜੋ ਉਹਨਾਂ ਨੇ ਉਚਾਰਨ ਕੀਤੇ ਨੇ, ਸ਼ਬਦ ਉਚਾਰਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤੁਸੀਂ ਦਰਸ਼ਨ ਕਰਦੇ ਹੋ। ਉਸ ਮਹਾਂਪੁਰਖ ਨੇ ਉਸ ਅੱਲਾ ਖੁਦਾ ਦੇ ਵਿੱਚ ਅਭੇਦ ਹੋ ਕੇ ਲੀਨ ਹੋ ਕੇ ਜੋ ਪਰਮਾਤਮਾ ਦੇ ਘਰ ਦੇ ਪੈਗਾਮ ਨੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਇਆ, ਉਸ ਮਹਾਂਪੁਰਖ ਦੀ ਰਸਨਾ ਤੋਂ ਨਿਕਲੇ ਹੋਏ ਬੋ ਜੋ ਇੰਜ ਕਹਿ ਲਈਏ ਵੀ ਬੰਦੇ ਨੂੰ ਉਪਰਾਮਤਾ ਵਾਲੇ ਪਾਸੇ ਸੰਸਾਰ ਵਿੱਚੋਂ ਉਹਦੇ ਮਨ ਨੂੰ ਥੋੜ੍ਹਾ ਜਿਹਾ ਪਕੜ ਨੂੰ ਢਿੱਲੀ ਕਰਕੇ ਪਰਮਾਤਮਾ ਵਾਲੇ ਪਾਸੇ ਲੈ ਜਾਣ ਵਾਲੇ ਬੋਲਣ, ਵੈਰਾਗਮਈ ਬੋਲਣ, ਜਿਵੇਂ ਉਹਨਾਂ ਦੇ ਆਪਾਂ ਬਚਨ ਪੜ੍ਹਦੇ ਹਾਂ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰਿਆ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੇ ਰੱਬ ਕੀਆਂ। ਸਾਡੇ ਸਰੀਰ ਦੀ ਬਣਤਰ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬਚਨ ਕਹਿਣੇ, ਗੰਢੇਂਦੇ ਆ ਛੇ ਮਾਂ ਤੋੜਦੇ ਆ ਇੱਕ ਖਿਨੋ। ਬੰਦਿਆ, ਤੇਰੇ ਸਰੀਰ ਨੂੰ ਬਣਨ ਲੱਗਿਆ 6 ਮਹੀਨੇ ਦਾ ਸਮਾਂ ਲੱਗਦਾ ਹੈ, ਪਰ ਖਤਮ ਹੋਣ ਲੱਗਿਆ 6 ਮਹੀਨੇ ਨਹੀਂ ਹੋ ਲੱਗਣ, ਇੱਕ ਖਿਨ ਜਿੰਨਾ ਸਮਾਂ ਲੱਗਣਾ ਹੈ ਇਹਨੇ ਖਤਮ ਹੋ ਜਾਣਾ, ਬਿਣਸ ਜਾਣਾ। ਇਹਦੇ ਬਿਣਸਣ ਤੋਂ ਪਹਿਲਾਂ ਪਹਿਲਾਂ ਤੂੰ ਵੀ ਕਿਤੇ ਅਰਦਾਸ ਕਰਿਆ ਕਰ, ਹੇ ਪਰਮਾਤਮਾ ਜੇ ਮਨੁੱਖਾ ਜਨਮ ਦਿੱਤਾ ਜੇ ਤੇ ਮੇਰੀ ਝੋਲੀ ਵਿੱਚ ਵੀ ਬੰਦਗੀ ਦੀ ਖੈਰ ਪਾ ਦਿਓ, ਨਾਮ ਦੀ ਖੈਰ ਪਾ ਦਿਓ। ਇਸ ਬੰਦਗੀ ਦੀ ਖੈਰ ਨੂੰ ਅਸੀਂ ਨਿੱਕਾ ਨਾ ਜਾਣੀਏ, ਨਾਮ ਦੀ ਦਾਤ ਨੂੰ ਨਿੱਕਾ ਨਾ ਸਮਝੇ ਕਰੋ, ਬੜੀ ਵੱਡੀ ਅਮੋਲਕ ਦਾਤ ਹੈ। ਸਿਆਣੇ ਕਹਿੰਦੇ ਨੇ ਤਪੋ ਰਾਜ ਤੇ ਰਾਜੋ ਨਰਕ, ਤਪ ਕਰਨਾ ਪਰਮਾਤਮਾ ਦੀ ਬੰਦਗੀ ਮਿਲ ਜਾਣੀ, ਸਿਮਰਨ ਦੀ ਦਾਤ ਮਿਲ ਜਾਣੀ, ਇਹਦੇ ਵਿੱਚੋਂ ਸਭ ਦਾਤਾਂ ਮਿਲਦੀ। ਮੈਂ ਇੱਕ ਛੋਟੀ ਜਿਹੀ ਘਟਨਾ ਮੈਨੂੰ ਯਾਦ ਆ ਗਈ ਬਾਬਾ ਫਰੀਦ ਸਾਹਿਬ ਦੇ ਜੀਵਨ ਵਿੱਚੋਂ। ਵੇਖੋ, ਆਪਾਂ ਵੀ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਅਸੀਂ ਦੁਨੀਆਂ ਦੀਆਂ ਦਾਤਾਂ ਨੂੰ ਬਹੁਤ ਵੱਡੀ ਅਹਿਮੀਅਤ ਦੇ ਦਿੰਦੇ ਹਾਂ, ਉਹਨਾਂ ਤੋਂ ਬਿਨਾਂ ਕਿੰਨੇ ਸਾਡਾ ਸਰਦਾ ਹੀ ਨਹੀਂ, ਪਰ ਬੰਦਗੀ ਦੀ ਦਾਤ ਜਦੋਂ ਮਿਲਦੀ ਹੈ ਨਾ ਗੁਰਮੁਖੋ, ਸਭ ਦਾਤਾਂ ਝੋਲੀ ਵਿੱਚ ਪੈ ਜਾਂਦੀਆਂ ਨੇ। ਕਹਿੰਦੇ ਨੇ ਵੀ ਬਾਬਾ ਫਰੀਦ ਸਾਹਿਬ ਦੀ ਮਾਂ ਨਾ ਆਪਣੇ ਇਸ ਬੱਚੇ ਦੇ ਸਿਰ ਦੇ ਵਿੱਚ ਤੇਲ ਦੀ ਮਾਲਿਸ਼ ਕਰ ਰਹੀ ਸੀ। ਤੇਲ ਦੀ ਮਾਲਿਸ਼ ਕਰਦਿਆਂ ਕਰਦਿਆਂ ਬਾਬਾ ਫਰੀਦ ਸਾਹਿਬ ਜੀ ਜਿਹੜੀ ਤਾਈ ਸੀ ਨਾ ਉਹ ਵੀ ਕੋਲ ਬੈਠੀ ਸੀ, ਮਾਂ ਸਿਰ ਵਿੱਚ ਤੇਲ ਲਾ ਰਹੀ ਤੇ ਉਸ ਵੇਲੇ ਬੜੀ ਇੱਕ ਢੋਲ ਵੱਜਣ ਦੀ ਆਵਾਜ਼ ਜਿਹੜੀ ਸੀ ਬਾਬਾ ਜੀ ਦੇ ਕੰਨਾਂ ਵਿੱਚ ਪਈ, ਮਾਤਾ ਜੀ ਦੇ ਕੰਨਾਂ ਵਿੱਚ ਪਈ, ਬਾਬਾ ਜੀ ਦੀ ਤਾਈ ਦੇ ਕੰਨਾਂ ਵਿੱਚ ਪਈ। ਤੇ ਬਾਬਾ ਜੀ ਨੇ ਇੰਨਾ ਹੀ ਕਿਹਾ ਸੀ, ਕਹਿਣ ਲੱਗੇ ਮਾਂ ਆ ਢੋਲ ਦੀ ਆਵਾਜ਼ ਕਿੱਥੋਂ ਆ ਰਹੀ, ਇਹ ਕੌਣ ਢੋਲ ਵਜਾ ਰਿਹਾ। ਤੇ ਹਲੇ ਬਾਬਾ ਸਾਹਿਬ ਦੀ ਮਾਂ ਤੇ ਨਹੀਂ ਸੀ ਬੋਲੀ, ਕੁੜ ਤਾਈ ਬੈਠੀ ਸੀ, ਉਹ ਕਹਿਣ ਲੱਗੀ ਬੇਟਾ ਮੈਂ ਦੱਸਦੀ ਹਾਂ ਇਸ ਢੋਲ ਦੀ ਆਵਾਜ਼ ਕਿੱਥੋਂ ਆ ਰਹੀ। ਪੁੱਛਿਆ ਕਿੱਥੋਂ, ਕਹਿਣ ਲੱਗੇ ਤੇਰੇ ਤਾਏ ਦਾ ਪੁੱਤਰ ਹੈ ਅੱਜ ਮੌਲੀ ਪਿਆ ਗੜਦਾ,
ਪਿੰਡ ਦਾ ਮੁੱਢ ਪਿਆ ਬਣਦਾ, ਭਾਵ ਪਿੰਡ ਵਸਾਰਿਆ ਬੜਾ ਵੱਡਾ। ਬਾਬਾ ਜੀ ਸੁਣ ਕੇ ਚੁੱਪ ਕਰ ਗਿਆ। ਇਹ ਬੜੀ ਵੱਡੀ ਇੱਕ ਕਹਿ ਲਈਏ ਵੀ ਸੰਸਾਰ ਦੇ ਵਿੱਚ ਤਰੱਕੀ ਮੰਨੀ ਗਈ ਵੀ ਇਸ ਬੰਦੇ ਨੇ ਇੰਨੀ ਤਰੱਕੀ ਕੀਤੀ ਵੀ ਅੱਜ ਆਪਣੇ ਨਾਂ ਦਾ ਪਿੰਡ ਹੀ ਵਸਾਉਣ ਲੱਗ ਪਿਆ। ਜਿਸ ਵੇਲੇ ਵੇਖਿਆ ਵੀ ਮਾਂ ਚੁੱਪ ਕਰ ਗਈ, ਬਾਬਾ ਫਰੀਦ ਸਾਹਿਬ ਨੇ ਆਪਣੀ ਮਾਂ ਨੂੰ ਇੰਨਾ ਕਿਹਾ ਸੀ, ਕਹਿਣ ਲੱਗੇ ਮਾਂ ਤੇਰੇ ਮਨ ਵਿੱਚ ਜ਼ਰੂਰ ਇਹ ਅੱਜ ਵਿਚਾਰ ਆਈ ਹੋਏਗੀ ਵੀ ਕਿਤੇ ਮੇਰਾ ਪੁੱਤਰ ਵੀ ਸੰਸਾਰ ਵਿੱਚ ਤਰੱਕੀ ਕਰਦਾ, ਅੱਜ ਇਹਦੇ ਤਾਏ ਦਾ ਪੁੱਤਰ ਪਿੰਡ ਦਾ ਮੁੱਢ ਬਣਦਾ ਪਿਆ ਹੈ, ਲੋਕ ਉਹਦੀ ਜੈ ਜੈਕਾਰ ਕਰਦੇ ਪਏ ਨੇ, ਅੱਜ ਉਹਦੇ ਨਾਂ ਦੇ ਢੋਲ ਵੱਜਦੇ ਪਏ ਨੇ, ਕਿਤੇ ਮੇਰਾ ਬੇਟਾ ਵੀ ਇੰਨੀ ਤਰੱਕੀ ਕਰਦਾ, ਕਿਤੇ ਵੀ ਪਿੰਡ ਦਾ ਮੁੱਢ ਬਣਦਾ, ਇਹਦੇ ਨਾਂ ਦੇ ਵੀ ਲੋਕ ਢੋਲ ਵਜਾਉਂਦੇ। ਬਾਬਾ ਸਾਹਿਬ ਨੇ ਇੰਨਾ ਕਿਹਾ ਸੀ, ਕਹਿਣ ਲੱਗੇ ਮਾਂ ਤੇਰੇ ਮਨ ਵਿੱਚ ਜ਼ਰੂਰ ਵਿਚਾਰ ਆਈ ਹੋਏਗੀ। ਤੇ ਮਾਂ ਚੁੱਪ ਕਰ ਗਈ, ਕੋਈ ਜਵਾਬ ਨਹੀਂ ਦਿੱਤਾ। ਕਹਿਣ ਲੱਗੇ ਮਾਂ ਦੱਸ ਤੇ ਸਹੀ, ਕਿਉਂ ਝੂੜਦੀ ਪਈ? ਤੇ ਉਹਨੇ ਬਚਨ ਪਤਾ ਕੀ ਕਿਹਾ ਸੀ, ਕਹਿਣ ਲੱਗੀ ਬੇਟਾ ਵੇਖ ਕੇ ਤੇ ਜ਼ਰੂਰ ਮਨ ਵਿੱਚ ਆਉਂਦਾ ਹੈ, ਪਰ ਮੈਨੂੰ ਵਿਸ਼ਵਾਸ ਏ ਜਿਹੜੀਆਂ ਤਰੱਕੀਆਂ ਦੇ ਰਾਹ ਤੇ ਤੂੰ ਤੁਰ ਪਿਆ ਬੇਟਾ, ਇੱਕ ਦਿਨ ਸਮਾਂ ਆਏਗਾ ਤੇਰੇ ਨਾਂ ਦੇ ਢੋਲ ਇਸ ਪਿੰਡ ਵਿੱਚ ਨਹੀਂ, ਇਸ ਨਗਰ ਵਿੱਚ ਨਹੀਂ, ਬੇਟਾ ਤੇਰੇ ਨਾਂ ਦੇ ਢੋਲ ਰਹਿੰਦੀ ਦੁਨੀਆ ਤੱਕ ਸਾਰੇ ਤਿੰਨਾਂ ਭਵਨਾਂ ਵਿੱਚ ਵੱਜਣਗੇ। ਬਾਬਾ ਫਰੀਦ ਸਾਹਿਬ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ, ਕਹਿਣ ਲੱਗੇ ਮਾਂ ਬਿਲਕੁਲ ਸੱਚ ਹੈ, ਇਹ ਦੁਨੀਆ ਦੇ ਵਿੱਚ ਠੀਕ ਹੈ ਅੱਜ ਇਹਦੇ ਨਾਂ ਦੇ ਢੋਲ ਵੱਜ ਰਹੇ ਨੇ, ਪਰ ਕੁਝ ਸਮੇਂ ਬਾਅਦ ਸਭ ਕੁਝ ਖਤਮ ਹੋਣ ਵਾਲਾ ਹੈ। ਕਹਿਣ ਲੱਗੇ ਵਾਕਈ ਮਾਂ ਜਿਸ ਰਸਤੇ ਤੇ ਤੂੰ ਮੈਨੂੰ ਤੋਰਿਆ ਹੈ ਨਾ, ਉਸ ਰਸਤੇ ਤੇ ਤਰੱਕੀ ਕਰਨ ਵਾਲਿਆਂ ਦੇ ਢੋਲ ਵੱਜਦੇ ਤੇ ਜ਼ਰੂਰ ਨੇ, ਕਦੀ ਵੱਜਣੋਂ ਬੰਦ ਨਹੀਂ ਜਾਂਦੇ। ਸੱਚ ਜੀ ਗੁਰਮੁਖੋ, ਬਾਬਾ ਫਰੀਦ ਸਾਹਿਬ ਨੇ ਜਿਹੜੀ ਤਰੱਕੀ ਕੀਤੀ, ਜਿਹੜੀ ਬੰਦਗੀ ਦੀ ਦਾਤ ਉਹਨਾਂ ਦੀ ਝੋਲੀ ਵਿੱਚ ਪਰਮਾਤਮਾ ਨੇ ਪਾਈ ਹੈ, ਅੱਜ ਵੀ ਅਸੀਂ ਬਾਬਾ ਫਰੀਦ ਸਾਹਿਬ ਨੂੰ ਯਾਦ ਕਰ ਰਹੇ ਹਾਂ, ਅੱਜ ਵੀ ਉਹਨਾਂ ਦੇ ਗੁਰਬਾਣੀ ਦੇ ਬੋਲ ਸਾਡੀਆਂ ਸਿੱਖ ਕੌਮ ਦੀਆਂ ਸੰਸਾਰ ਦੇ ਲੋਕਾਂ ਦੇ ਕੰਨਾਂ ਵਿੱਚ ਗੂੰਜ ਰਹੇ ਨੇ। ਮੈਂ ਇਸ ਕਰਕੇ ਬਚਨ ਸਾਂਝੇ ਕੀਤੇ ਨੇ ਕਿਉਂਕਿ ਤੁਸੀਂ ਭਾਵਨਾ ਦੇ ਨਾਲ, ਕੋਈ ਸਵੇਰ ਵੇਲੇ ਆਉਂਦਾ ਹੈ, ਕੋਈ ਸ਼ਾਮ ਵੇਲੇ, ਇਸ ਬੰਦਗੀ ਦੀ ਦਾਤ ਲੈਣ ਵਾਸਤੇ, ਨਾਮ ਦੀਆਂ ਦਾਤਾਂ ਲੈਣ ਵਾਸਤੇ, ਗੁਰੂ ਦੀ ਕਿਰਪਾ ਲੈਣ ਵਾਸਤੇ ਤੁਸੀਂ ਆਉਂਦੇ ਹੋ। ਇੱਕ ਦਿਨ ਜਦੋਂ ਢੋਲ ਵੱਜਣੇ ਇਹਨਾਂ ਨੇ ਗੁਰਮੁਖੋ ਨਾਮ ਦੇ, ਫਿਰ ਉਸ ਵੇਲੇ ਸੰਸਾਰ ਦੇ ਵਿੱਚ ਕਈ ਕੁਲਾਂ ਤੱਕ ਇਹ ਬੰਦੇ ਦਾ ਪਾਰ ਉਤਾਰਾ ਕਰਕੇ ਜਾਂਦੇ। ਖੈਰ, ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਪਿਆਰੇ ਦੇ ਚਰਨਾਂ ਵਿੱਚ ਜੁੜਨ ਦੀਆਂ ਬਖਸ਼ਿਸ਼ਾਂ, ਉਹਦੇ ਨਾਲ ਮਿਲਾਪ ਦੀਆਂ ਬਖਸ਼ਿਸ਼ਾਂ ਦਾ ਜ਼ਿਕਰ ਕੀਤਾ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਬਹੁਤ ਭਾਰੇ ਨੇ, ਟਫ ਨੇ, ਔਖੇ ਨੇ, ਪਰ ਕੋਸ਼ਿਸ਼ ਕਰਦੇ ਹਾਂ ਜਿੰਨੀ ਕੁ ਸਮਝ ਆਈ ਉਹ ਉੰਨੀ ਕੁ ਆਪ ਸੰਗਤਾਂ ਦੇ ਨਾਲ ਇਹਨੂੰ ਆਪਾਂ ਸਮਝ ਸਕੀਏ। ਪਹਿਲਾ ਸਲੋਕ ਹੈ ਡੱਖਣੇ ਮਹੱਲਾ ਪੰਜਵਾਂ। ਡੱਖਣਿਆਂ ਦੇ ਵਿੱਚ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਇਸ ਬਾਣੀ ਨੂੰ ਉਚਾਰਨ ਕਰਦੇ ਪਏ ਨੇ। ਡੱਖਣੇ ਮੂੰਹ, ਥਿਆਊ, ਤਖਤ, ਪਿਰੀ ਮਹਿੰਜੇ, ਪਾਤਸ਼ਾਹ। ਮੂੰਹ ਦੇ ਅਰਥ ਕੀਤੇ ਨੇ ਮੇਰੇ, ਥਿਆਊ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਕੀਤੇ ਨੇ ਹਿਰਦਾ। ਅੱਜ ਮੈਂ ਦੋ ਵਿਦਵਾਨਾਂ ਦੇ ਟੀਕੇ ਪੜ੍ਹ ਰਿਹਾ ਸਾਂ, ਪ੍ਰੋਫੈਸਰ ਸਾਹਿਬ ਸਿੰਘ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ। ਉਹਨਾਂ ਨੇ ਵੀ ਬਹੁਤ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਟੀਕੇ ਕੀਤੇ ਨੇ, ਅਰਥ ਕੀਤੇ ਨੇ। ਮੂੰਹ ਦੇ ਅਰਥ ਨੇ ਮੇਰੇ, ਥਿਆਊ ਦੇ ਅਰਥ ਨੇ ਹਿਰਦਾ, ਤਖਤ, ਤਖਤ ਆਪਾਂ ਸਮਝਦੇ ਹਾਂ ਜਿੱਥੇ ਰਾਜੇ ਮਹਾਰਾਜੇ ਆਪਣੇ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਨੇ। ਪਿਰੀ, ਪਿਰੀ ਦੇ ਅਰਥ ਨੇ ਪਿਰ, ਪਿਰ ਦੇ ਅਰਥ ਨੇ ਪਤੀ ਪਰਮਾਤਮਾ। ਮਹਿੰਜੇ, ਪਾਤਸ਼ਾਹ, ਸੱਚਾ ਪਾਤਸ਼ਾਹ, ਜਿਹਦਾ ਬਾਣੀ ਵਿੱਚ ਬੋਲ ਪੜਦੇ ਨੇ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆਂ ਸੋਹੀਏ ਸਭਨਾਂ ਦਾ ਵਿਸਾਹ। ਉਹ ਤਖਤ ਦੇ ਉੱਤੇ, ਮੇਰੇ ਹਿਰਦੇ ਦੇ ਤਖਤ ਦੇ ਉੱਤੇ ਪਰਮਾਤਮਾ ਜੀ, ਪਤੀ ਜੀ, ਤੁਸੀਂ ਬਿਰਾਜਮਾਨ ਹੋਵੋ, ਭਾਵ ਮੈਂ ਆਪਣੇ ਹਿਰਦੇ ਨੂੰ ਤੁਹਾਡੇ ਵਾਸਤੇ ਸੇਜਾ ਤਿਆਰ ਕੀਤੀ, ਤੁਹਾਡੇ ਬੈਠਣ ਵਾਸਤੇ, ਬਿਰਾਜਮਾਨ ਹੋਣ ਵਾਸਤੇ ਇੱਕ ਤਖਤ ਤਿਆਰ ਕੀਤਾ ਹੈ।
ਮੇਰੇ ਇਸ ਹਿਰਦੇ ਰੂਪੀ ਤਖ਼ਤ ਦੇ ਉੱਤੇ ਪਰਮਾਤਮਾ ਜੀ ਤੁਸੀਂ ਬਿਰਾਜਮਾਨ ਹੋਵੋ। ਪਾਵ ਮਿਲਾਵੇ ਕੋਲ, ਪਾਵ ਦੇ ਅਰਥ ਕੀਤੇ ਨੇ ਪੈਰ, ਪੈਰ ਦੇ ਇੱਥੇ ਅਰਥ ਕਰਾਂਗੇ ਚਰਨ, ਗੁਰੂ ਦੇ ਚਰਨ, ਪਰਮਾਤਮਾ ਦੇ ਚਰਨ। ਹੇ ਰੱਬ ਜੀ, ਹੇ ਪਰਮਾਤਮਾ ਜੀ, ਜਦੋਂ ਤੁਸੀਂ ਆਪਣੇ ਚਰਨ ਮਿਲਾਵੇ ਕੋਲ ਮੇਰੇ ਹਿਰਦੇ ਰੂਪੀ ਸੇਜਾ ਦੇ ਉੱਤੇ, ਕੋਲ ਦੇ ਅਰਥ ਕਰਾਂਗੇ ਨੇੜੇ, ਜਾਂ ਇਹਦੀ ਕਹਿ ਲਈਏ ਵੀ ਉੱਤੇ ਰੱਖਦੇ ਹੋ, ਕਵਲ ਜਿਵੈ ਬਿਗ ਸਾਮਦੋ, ਉਸ ਵੇਲੇ ਮੇਰਾ ਜਿਹੜਾ ਹਿਰਦਾ ਹੈ ਨਾ ਤੁਹਾਡੇ ਚਰਨ ਪੈਣ ਦੇ ਨਾਲ ਜਿਵੇਂ ਕਵਲ ਦਾ ਫੁੱਲ ਖੇੜੇ ਵਿੱਚ ਆ ਜਾਂਦਾ ਹੈ ਨਾ, ਇਸੇ ਤਰ੍ਹਾਂ ਮੇਰਾ ਹਿਰਦਾ ਜਿਹੜਾ ਹੈ ਨਾ ਉਹ ਕੋਲ ਫੁੱਲ ਦੀ ਤਰ੍ਹਾਂ ਖੇੜੇ ਵਿੱਚ ਆ ਜਾਂਦਾ, ਇਹਦੇ ਵਿੱਚ ਆਨੰਦ ਪੈਦਾ ਹੋ ਜਾਂਦਾ, ਇਸ ਹਿਰਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ। ਅਗਲੇ ਉਹਨਾਂ ਨੇ ਬਚਨ ਕਹੇ ਨੇ, ਅੱਖਰੀ ਅਰਥ ਕਰ ਲਈਏ। ਅਗਲੀ ਪੰਕਤੀ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਮਹੱਲਾ ਪੰਜਵਾਂ, ਦੂਸਰਾ ਸਲੋਕ। ਪ੍ਰਿਆ ਸੰਦੜੀ ਭੁੱਖ, ਪ੍ਰਿਆ ਦੇ ਅਰਥ ਨੇ ਪਿਰ, ਪਿਰ ਦੇ ਅਰਥ ਨੇ ਪਰਮਾਤਮਾ। ਸੰਦੜੀ ਭੁੱਖ, ਸੰਦੜੀ ਦੇ ਅਰਥ ਕਰਾਂਗੇ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਭੁੱਖ ਸੀ ਮੇਰੇ ਮਨ ਦੇ ਵਿੱਚ ਪੈਦਾ ਹੋਈ, ਪਰਮਾਤਮਾ ਨੂੰ ਮਿਲਣ ਦਾ ਚਾਹ ਜਿਹੜਾ ਪੈਦਾ ਹੋਇਆ ਸੀ। ਮੂੰਹ ਲਾਵਣ ਥੀ ਵਿਥਰਾਂ, ਮੂੰਹ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ ਮੈਂ, ਮੈਂ ਦੇ ਅਰਥ ਨੇ ਆਪਾ ਭਾਵ, ਆਪਾ ਭਾਵ ਦੇ ਅਰਥ ਨੇ ਹੰਕਾਰ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿਉਂਕਿ ਇਹ ਜਿਹੜੇ ਸਾਰੇ ਸਲੋਕ ਆ ਰਹੇ ਨੇ ਇਹ ਇੱਕ ਦੂਜੇ ਦੇ ਨੇੜੇ ਨੇੜੇ ਨੇ। ਕੱਲ ਵੀ ਮਹਾਰਾਜ ਨੇ ਮੈਂ ਦੀ ਗੱਲ ਕੀਤੀ, ਹੰਕਾਰ ਦੀ ਗੱਲ ਕੀਤੀ, ਅੱਜ ਵੀ ਮਹਾਰਾਜ ਜੀ ਕਹਿੰਦੇ ਨੇ ਮੂੰਹ ਲਾਵਣ, ਜਿਹੜਾ ਮੇਰੇ ਅੰਦਰ ਮੈਂ ਤੇ ਮੇਰੀ ਸੀ ਨਾ ਵੀ ਮੈਂ ਹੀ ਇਸ ਸੰਸਾਰ ਦੇ ਵਿੱਚ ਹੋ, ਹੰਕਾਰ ਕਹਿਣ ਲੱਗੇ ਵੀ ਉਸ ਮੈਂ ਨੂੰ ਮੈਂ ਲਾਵਣ ਸੀ ਵਿਤਰਾ। ਲਾਵਣ ਦੇ ਅਰਥ ਹੁੰਦੇ ਨੇ ਸਲੂਣਾ, ਸਲੂਣਾ ਕੋਈ ਆਪਾਂ ਚੀਜ਼ ਜਿਹੜੀ ਖਾਂਦੇ ਹਾਂ। ਕਹਿਣ ਲੱਗੇ ਵੀ ਇਸ ਮੈਂ ਨੂੰ ਮੈਂ ਸਲੂਣੇ ਦੇ ਬਰਾਬਰ ਕਰ ਲਿਆ, ਜਿਵੇਂ ਸਲੂਣੇ ਨੂੰ ਕੋਈ ਬਹੁਤਾ ਪਸੰਦ ਨਹੀਂ ਨਾ ਕਰਦਾ, ਮਿੱਠੇ ਨੂੰ ਬੱਚੇ ਪਸੰਦ ਕਰਦੇ ਨੇ, ਸਲੂਣੇ ਨੂੰ ਪਸੰਦ ਨਹੀਂ ਕਰਦੇ। ਕਹਿਣ ਲੱਗੇ ਮੈਂ ਆਪਣੇ ਹੰਕਾਰ ਨੂੰ ਸਲੂਣੇ ਦੀ ਬਰਾਬਰ ਕਰ ਲਿਆ, ਭਾਵ ਮੈਂ ਆਪਣੇ ਅੰਦਰ ਦੀ ਹੋਂ ਨੂੰ ਇੱਕ ਪਾਸੇ ਰੱਖ ਲਿਆ ਤੇ ਮੈਂ ਆਪਣੇ ਅੰਦਰ ਇਹ ਮਿਠਾਸ ਪੈਦਾ ਕੀਤੀ ਏ ਵੀ ਜਿਵੇਂ ਮਿੱਠਾ ਖਾਣ ਤੋਂ ਬੰਦਾ ਕਦੀ ਰੱਜਦਾ ਨਹੀਂ। ਬੜੀ ਸੋਹਣੀ ਉਦਾਹਰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਗਲੀ ਪੰਕਤੀ ਵੀ ਦਿੱਤੀ, ਪ੍ਰਿਆ ਸੰਦੜੀ ਭੁੱਖ। ਹੇ ਪਰਮਾਤਮਾ ਜੀ, ਤੁਹਾਨੂੰ ਮਿਲਣ ਦੀ, ਤੁਹਾਡੇ ਵਿੱਚ ਲੀਨ ਹੋਣ ਦੀ ਜਿਹੜੀ ਮੇਰੀ ਭੁੱਖ ਸੀ ਨਾ, ਉਸ ਭੁੱਖ ਨੂੰ ਪੂਰਾ ਕਰਨ ਵਾਸਤੇ ਮੈਂ ਆਪਣੀ ਮੂੰਹ, ਆਪਣੀ ਹੋਂ, ਆਪਣੇ ਆਪਣੇਪਣ ਨੂੰ, ਹੰਕਾਰ ਨੂੰ ਇੱਕ ਪਾਸੇ ਰੱਖ ਦਿੱਤਾ ਹੈ, ਭਾਵ ਉਹਨੂੰ ਮੈਂ ਜ਼ਿਆਦਾ ਤਰਜੀਹ ਨਹੀਂ ਦੇ ਰਿਹਾ, ਉਹਦੇ ਤੋਂ ਉਪਰਾਮ ਹੋ ਗਿਆ, ਥੀ ਵਿਥਰਾ, ਇਸ ਤਰ੍ਹਾਂ ਮੈਂ ਜੀਵਨ ਬਤੀਤ ਕਰ ਰਿਹਾ। ਜਾਣ ਮਿਠਾਈ ਇੱਕ, ਮਿਠਾਈ ਇੱਕ ਦੇ ਅਰਥ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੰਨੇ ਦੀ ਰਸ। ਕਹਿਣ ਲੱਗੇ ਜਿਵੇਂ ਗੰਨੇ ਦੀ ਰਸ ਨੂੰ ਇੰਜ ਕਹਿ ਲਈਏ ਵੀ ਬੰਦਾ ਬਾਰ ਬਾਰ ਪੀਣਾ ਲਾਇਕ ਕਰਦਾ, ਪਸੰਦ ਕਰਦਾ, ਉਹਦੇ ਵਿੱਚੋਂ ਸਵਾਦ ਆਉਂਦਾ, ਉਹਦੇ ਵਿੱਚ ਰਸ ਆਉਂਦਾ ਹੈ। ਬੰਦਾ ਕਹਿੰਦਾ ਵੀ ਇੱਕ ਗਲਾਸ ਪੀ ਲਿਆ, ਮੈਂ ਹੋਰ ਪੀ ਲਾਂ, ਹੋਰ ਪੀ ਲਾਂ, ਉਹਦੇ ਅੰਦਰ ਭੁੱਖ ਵੱਧਦੀ ਨਾ ਉਸ ਚੀਜ਼ ਨੂੰ ਖਾਣ ਦੇ। ਸਲੂਣੇ ਨੂੰ ਇੱਕ ਪਾਸੇ ਰੱਖ ਦਿੱਤਾ, ਬੰਦਾ ਕਹਿੰਦਾ ਨਹੀਂ ਮੈਨੂੰ ਨਫ਼ਰਤ ਕਰਦਾ, ਇਹ ਮੈਨੂੰ ਇੰਨਾ ਵਧੀਆ ਇਹਦੇ ਵਿੱਚੋਂ ਸਵਾਦ ਨਹੀਂ ਆ ਰਿਹਾ। ਕਹਿਣ ਲੱਗੇ ਹੋਂ ਦੇ ਵਿੱਚੋਂ ਮੈਨੂੰ ਸਵਾਦ ਨਹੀਂ, ਮੈਂ ਹੋਂ ਨੂੰ ਇੱਕ ਪਾਸੇ ਰੱਖ ਦਿੱਤਾ ਹੈ, ਤੇਰੇ ਮਿਲਣ ਦੀ ਮੇਰੇ ਅੰਦਰ ਭੁੱਖ ਹੈ। ਤੇ ਕਹਿਣ ਲੱਗੇ ਉਸ ਭੁੱਖ ਨੂੰ ਮੈਂ ਗੰਨੇ ਦੀ ਮਠਿਆਈ, ਇੰਜ ਕਹਿ ਲਈਏ ਗੰਨੇ ਦੀ ਰਸ ਵਰਗਾ ਬਣਾ ਲਿਆ। ਮੇਰਾ ਜੀ ਕਰਦਾ ਵੀ ਹੋਰ ਮੈਂ ਤੁਹਾਡੇ ਚਰਨਾਂ ਨਾਲ ਜੁੜਾਂ, ਹੋਰ ਮੈਂ ਤੁਹਾਡੀ ਬੰਦਗੀ ਕਰਾਂ, ਹੋਰ ਮੈਂ ਤੁਹਾਡਾ ਸਿਮਰਨ ਕਰਾਂ। ਬੇਈ ਪੀੜੇ ਨਾ ਹੁਟੇ, ਜਿਵੇਂ ਗੰਨੇ ਨੂੰ ਬਾਰ ਬਾਰ ਪੀੜਿਆ ਜਾਂਦਾ ਨਾ, ਬਾਰ ਬਾਰ ਵਿੱਚੋਂ ਰਸ ਨਿਕਲੀ ਜਾਂਦੀ, ਨਿਕਲੀ ਜਾਂਦੀ, ਨਿਕਲੀ ਜਾਂਦੀ। ਕਹਿਣ ਲੱਗੀ ਇਸ ਤਰ੍ਹਾਂ ਮੇਰੇ ਮਨ ਦੇ ਵਿੱਚ ਚਾਅ ਪੈਦਾ ਹੋ ਹੀ ਜਾਂਦਾ, ਰੱਬ ਜੀ ਮੈਂ ਤੇਰੇ ਤੱਕ ਪਹੁੰਚਾਂ, ਤੇਰੇ ਨਾਲ ਮਿਲਾਪ ਹੋ ਜਾਏ, ਤੇਰੇ ਚਰਨਾਂ ਵਿੱਚ ਮੈਂ ਅਭੇਦ ਹੋ ਜਾਵਾਂ। ਇਹ ਅੱਖਰੀ ਅਰਥ। ਇੱਕ ਸਲੋਕ ਹੋਰ ਮਹਾਰਾਜ ਜੀ ਨੇ ਨਾਲ ਦੋ ਪੰਕਤੀਆਂ ਦਾ ਉਚਾਰਨ ਕੀਤਾ ਹੈ, ਮਹੱਲਾ ਪੰਜਵਾਂ। ਠੱਗਾ ਨੀਹ ਮਤਰੋੜ,
नेहो दे अर्थ जेनु सौखा करके पढ़ना आवे ते नेहो कर लिया। नेह दे अर्थ हुंदे ने प्यार। ठगां दा अर्थ है ठगां दा प्यार। ठगां दे प्यार तो भाव केंद्री भाव एदा है दुनिया दा प्यार, जिवें प्रोफेसर साहब सिंह ने असर दे अर्थ कीते। ठगा निह मतरोड़, कह लगे बंदिया जेड़ा ठगा दा प्यार है ना किते उदे विच लभाए मां ना हो जी। हुण ठग बंदा जेड़ा है ठगी मारन वाला, वह जी किसी नाल स्नेह करेगा, जे किसी नाल प्यार करेगा ना उहदा भला करन वास्ते उहना प्यार नहीं करेगा। जेड़ा ठग उहदा ते काम ही ठगी मारन, उहदा जेड़ा प्यार है उहनू ठगण वास्ते है, उहनू लुटण वास्ते है। थोड़ा जिहा बनावटी प्यार उहदे नाल इजहार करेगा, जदों वेख लिया उहदे प्यार दे विच उह लीन हो गया, भिज गया, उहदियां गल्लां विच आ गया, उसे वेले उहदे नाल ठगी मार लेगा। धन गुरु अर्जुन साहब महाराज जी कहिंदे ने भाई जिवें ठगां दा प्यार झूठा है, बंदे नाल छल करदा है ठग, फरेब करदा है, उहदे विचों बंदे नूं प्राप्ति नहीं नको सदों नुकसान हुंदा है। कहिण लगे ठगां निहो मतरोड़, कहिण लगे इसे तरह दुनिया दा जिहड़ा प्यार है ना उह ठगां दे प्यार दे बराबर, दुनिया दा जिहड़ा मोह है उह ठगां दे मोह वर्गा। ना ठगां दे मोह विचों बंदे नूं कुछ मिलदा है, सगों लुटिया जांदा है। इसे तरह जिहड़ा दुनिया दे विच प्यार करदा है ना, जां दुनिया दे विच खचत हो जांदा है, जां इहनूं इंज कह लईए दुनिया दे रिश्तेदारियां दे विच कुटुंब दे विच खचत हो जांदा, उहनां दे प्यार विच गलतान हो जांदा है। महाराज जी कहिंदे ने उह वी इक दिन ठगिया जांदा है। ठगां दे प्यार विचों कुछ नहीं मिलदा ते दुनिया दे प्यार विचों वी, दुनिया दे वी इंज कह लईए वी स्नेह दे विचों बंदे नूं खाली हथ जाना पैंदा। गंधर्वा जान गंधर्वा नगरी, कहण लगे इह दुनिया दा मोह इस तरह है, इस तरह जान। गंधर्व दे अर्थ कीते ने बदल, जिवें बदलां दी इक नगरी होवे, जां इंज कह लईए इहनूं इस तरह बयान कीता जिवें धुएं दा पहाड़ होवे। जिहड़ा धुएं दा पहाड़ है ना उह सानूं भुलेखा पा सकदा, उह असल विच पहाड़ है नहीं, पर जदों धुआं उठदा है ना आकाश दे विच उह इहो जी शकल बन जांदी, सानूं इंज प्रतीत हुंदा है कि इह वी इक बहुत वड्डा पहाड़ है, पर असल विच पहाड़ है नहीं गुरमुखो, उह ते धुएं दा इक शकल बन गई सी। हवा दा वेग आउंदा धुएं नूं उड़ा के लै जांदी ते सब कुछ खत्म हो जांदा। कहिण लगी इसे तरह बंदिया दुनिया दा जिहड़ा मोह है ना एक धुएं दे पहाड़ वर्गा है, वह ठगां दे प्यार वर्गा है। ना ठगां दे स्नेह विचों कोई मिलना है नुकसान होएगा, ना दुनिया दे मोह विचों कुछ मिलना है, उहदे विच वी बंदा अंत वेले हथ झाड़ के जांदा। इहदे प्रथाए गुरु ग्रंथ साहिब महाराज जी दी बाणी विच एक प्रमाण सांझा कर लवां। दुनिया दा जिहड़ा मोह संसार दा जिहड़ा मोह है उहदे बारे महाराज जी ने बाणी विच सानूं बड़ा सुचेत कीता है, क्योंकि जे स्नेह करना तो गुरु नूं करना, जे स्नेह करना तो रब नूं करना, क्योंकि दुनिया का स्नेह बंदे का बगाड़दा है, परमात्मा नाल कीता होया स्नेह बंदे का सवारदा है, वह महान बनाउंदा है। जदों दुनिया के मोह की गल आई ना तो गुरु ग्रंथ साहिब महाराज जी की बाणी विच आपां प्रमाण पढ़दे हां, दीन गवाया दुनी स्यों दुनी न चाली साथ, पाए कुहाड़ा मारिया गाफल अपने हाथ। अपने हथा नाली अपने पैर ते बंदा कुहाड़ा पिया मार, मूर्ख ही कहांगे ना, अपने पैर नूं वड्डी जा रहे, अपने पैर शरीर नूं टुकी जा रहे। कहन लगे दुनिया दा मोह संसार दा मोह इस तरह जिवें बंदा अपने जीवन नूं टुक रहा, अपने जीवन नूं वड रहा। धन गुरु तेग बहादुर साहब महाराज जी ने इस दुनिया दे मोह संसार दे मोह दी गल करदियां अपनी रसना तो बचन कहने, सुख मैं आण बहुत मिल बैठ, रहत चहू दिस की रह, विपत परी सब ही संग छाड़त, को न आवत नेरा, घर की नार बहुत हित जासो, सदा रहत संग लागी, जब ही हंस तजिए काया, प्रेत प्रेत कर पागी। एह बिद को व्योहार बने हो है,
ਜਸ ਨਿਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਏ। ਇਹ ਠੱਗਾਂ ਮਤਰੋੜ ਹੈ, ਠੱਗਾਂ ਦਾ ਨਿਹੂ ਹੈ। ਜਿਵੇਂ ਠੱਗਾਂ ਦਾ ਪਿਆਰ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ, ਇਸੇ ਤਰ੍ਹਾਂ ਦੁਨੀਆਂ ਦਾ ਪਿਆਰ, ਸੰਸਾਰ ਦਾ ਪਿਆਰ ਵੀ ਬੰਦੇ ਦੇ ਜੀਵਨ ਨੂੰ ਬਰਬਾਦ ਕਰਕੇ ਰਹੇ। ਝੂਠੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੇਰੋ ਮੇਰੋ ਸਭੇ ਕਹਿਤ ਹੈ ਆ ਹੈ ਹਾਲ। ਸੁਖ ਦੇ ਹਾਰਿਓ ਨੀਤ, ਅੰਤ ਕਾਲ ਸੰਗੀ ਨਹਿ ਕੋ, ਇਹ ਅਚਰਜ ਹੈ ਰੀਤ। ਦੁਨੀਆਂ ਦੇ ਮੋਹ ਦੀ ਗੱਲ ਭਗਤ ਕਬੀਰ ਸਾਹਿਬ ਨੇ ਵੀ ਆਪਣੀ ਰਸਨਾ ਨਾਲ ਬੜੀ ਸੋਹਣੀ ਕੀਤੀ। ਉਹ ਕਹਿਣ ਲੱਗੇ, ਵੇਖ ਬੰਦਿਆ, ਇਹ ਦੁਨੀਆਂ ਦਾ ਮੋਹ ਇੱਕ ਠੱਗਾਂ ਦੇ ਪਿਆਰ ਵਰਗਾ। ਜਿਵੇਂ ਠੱਗਾਂ ਦਾ ਪਿਆਰ ਮੋਹ ਬੰਦੇ ਨੂੰ ਦਾ ਕੁਝ ਨਹੀਂ ਸਵਾਰ ਸਕਦਾ, ਦੁਨੀਆਂ ਦਾ ਮੋਹ, ਸੰਸਾਰ ਦਾ ਮੋਹ ਵੀ ਬੰਦੇ ਦਾ ਕੁਝ ਨਹੀਂ ਸਵਾਰ ਸਕਦਾ। ਉਹਨਾਂ ਨੇ ਬੜੇ ਸੋਹਣੇ ਪ੍ਰਮਾਣ ਦਿੱਤੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵਾ, ਸੁੱਤ ਦਾਰਾ ਪਹਿ ਆਨ ਲੁਟਾਵਾ, ਮਨ ਮੇਰੇ ਭੁੱਲੇ ਕਪਟ ਨਾ ਕੀਜੇ। ਕਿਉਂ? ਕਿਉਂਕਿ ਅੰਤ ਨਵੇਰਾ ਤੇਰੇ ਜੀ ਪੈਲੇ ਚ, ਛਿਨ ਛਿਨ ਕਰ ਸ਼ੀਜੇ ਜਰਾ ਜਨਾਵਾ, ਤਬ ਤੇਰੀ ਓਕ ਕੋਈ ਪਾਣੀ ਨਾ ਪਾਵੇ। ਇਹ ਦੁਨੀਆਂ ਦਾ ਮੋਹ ਹੈ, ਸੰਸਾਰ ਦਾ ਮੋਹ ਹੈ। ਤੇ ਮਹਾਰਾਜ ਕਹਿਣ ਲੱਗੇ, ਭਲਿਆ, ਇਹ ਜੇ ਸੰਸਾਰ ਦਾ ਮੋਹ ਕੁਝ ਨਹੀਂ ਸਵਾਰ ਸਕਦਾ, ਤੇ ਛੱਡ ਫਿਰ ਇਸ ਸੰਸਾਰ ਦੇ ਮੋਹ ਨੂੰ, ਕਿਤੇ ਨਿਰੰਕਾਰ ਨੂੰ ਮੋਹ ਕਰਕੇ ਵੇ, ਕਿਤੇ ਗੁਰੂ ਨੂੰ ਪਿਆਰ ਕਰਕੇ ਵੇ, ਕਿਤੇ ਪਰਮਾਤਮਾ ਨੂੰ ਪਿਆਰ ਕਰਕੇ ਵੇ। ਹੁਣ ਕਹਾਂਗੇ ਵੀ ਪਰਮਾਤਮਾ ਦਾ ਪਿਆਰ ਸਵਾਰਦਾ ਗਰਮਖੋ, ਦੁਨੀਆਂ ਦਾ ਪਿਆਰ ਸਾਡੀ ਜ਼ਿੰਦਗੀ ਨੂੰ ਨਰਕਾਂ ਤੱਕ ਲੈ ਜਾਂਦਾ ਹੈ, ਤੇ ਪਰਮਾਤਮਾ ਦਾ ਪਿਆਰ ਸਾਨੂੰ ਨਿਰੰਕਾਰ ਤੱਕ ਲੈ ਜਾਂਦਾ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ, ਸਾਚ ਕਹੂ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰਮੁਖ ਪ੍ਰੇਮ ਕਰਨ ਵਾਲਾ ਪਰਮਾਤਮਾ ਨੂੰ ਪਾ ਲੈਂਦਾ ਹੈ, ਤੇ ਪਰਮਾਤਮਾ ਨੂੰ ਪਾਉਣ ਵਾਲਾ ਪਰਮਾਤਮਾ ਦੇ ਘਰ ਤੱਕ ਪਹੁੰਚਦਾ। ਉਹ ਮਹਾਰਾਜ ਨੇ ਬਚਨ ਕਹਿੰਦੇ, ਠੱਗਾ ਨਿਹ ਮਤਰੋੜ, ਜਿਹੜਾ ਠੱਗਾਂ ਦਾ ਨਿਹ ਹੈ ਨਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਉਹਨੂੰ ਅਸੀਂ ਮਰੋੜ ਕੇ, ਮਤਰੋੜ, ਮਤਰੋੜ ਦੇ ਅਰਥ ਕੀਤੇ ਨੇ ਮਰੋੜ ਕੇ ਉਹਨੂੰ ਸੁੱਟ ਦਿੱਤਾ, ਦੁਨੀਆਂ ਦੇ ਮੋਹ ਨੂੰ ਇੱਕ ਪਾਸੇ ਰੱਖ ਦਿੱਤਾ, ਸਾਡੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ। ਜਾਣ ਗੰਧਰਵਾ ਨਗਰੀ, ਭਾਈ ਇਸ ਪਿਆਰ ਨੂੰ, ਦੁਨੀਆਂ ਦੇ ਮੋਹ ਨੂੰ ਇੱਕ ਧੂਏ ਦਾ ਪਹਾੜ ਜਾਣ ਕੇ ਮੰਨ, ਜਿਵੇਂ ਉਹ ਅਸਲੀਅਤ ਨਹੀਂ, ਇਸੇ ਤਰ੍ਹਾਂ ਇਹਨਾਂ ਦੇ ਵਿੱਚ ਕੋਈ ਅਸਲੀਅਤ ਨਹੀਂ। ਅਗਲੀ ਪੰਗਤੀ ਕਹੀ ਹੈ, ਸੁੱਖ ਘਟਾਊ ਡੂਏ, ਡੂਏ ਦੇ ਅਰਥ ਕੀਤੇ ਨੇ ਦੋ, ਘਟਾਊ ਦੇ ਅਰਥ ਕੀਤੇ ਨੇ ਘੜੀਆਂ, ਸੁੱਖ ਦੇ ਅਰਥ ਨੇ ਸੁੱਖ। ਕਹਿਣ ਲੱਗੇ, ਦੁਨੀਆਂ ਦੇ ਮੋਹ ਦੇ ਵਿੱਚੋਂ ਸੁੱਖ ਮਿਲਦਾ ਹੈ, ਪਰ ਕਿੰਨਾ ਕੁ? ਦੋ ਘੜੀਆਂ, ਡੂਏ ਘਟਾਓ, ਦੋ ਘੜੀਆਂ ਦੇ ਸੁੱਖ ਵਾਸਤੇ ਇਸ ਪੰਧਾਣੂ ਘਰ ਕਣੇ, ਇਸ ਪੰਧਾਣੂ, ਪਧਾਣੂ ਦੇ ਅਰਥ ਆਪਾਂ ਕਰਾਂਗੇ ਰਾਹ ਤੇ ਤੁਰਨ ਵਾਲਾ, ਜਿਵੇਂ ਪੰਧ ਆਪਾਂ ਕਰਦੇ ਨਾ, ਪੰਧ ਕਹਿੰਦੇ ਨੇ ਰਸਤਾ, ਪਧਾਣੂ ਦੇ ਅਰਥ ਨੇ ਰਸਤੇ ਤੇ ਤੁਰਨ ਵਾਲਾ, ਕੌਣ ਹੈ? ਮਨੁੱਖ, ਜਿਵੇਂ ਅਸੀਂ ਰਸਤੇ ਤੇ ਤੁਰ ਰਹੇ। ਮਹਾਰਾਜ ਕਹਿਣ ਲੱਗੇ, ਭਾਈ ਦੁਨੀਆਂ ਦੇ ਦੋ ਘੜੀਆਂ ਸੁੱਖ ਵਾਸਤੇ ਵੇਖ ਤੂੰ ਕਿੱਥੇ ਜਾ ਕੇ ਡਿੱਗਦਾ ਹੈ। ਪੁੱਛਿਆ ਜੀ ਕਿੱਥੇ? ਕਹਿਣ ਲੱਗੇ, ਇਸ ਪੰਧਾਣੂ ਜਿਹੜਾ ਇਸ ਰਾਹ ਤੇ ਤੁਰਦਾ ਹੈ ਨਾ, ਵੀ ਮੈਨੂੰ ਦੁਨੀਆਂ ਦੇ ਵਿੱਚ ਸੁੱਖ ਚਾਹੀਦਾ, ਪਰਮਾਤਮਾ ਦੀ ਬਖਸ਼ਿਸ਼ ਨਹੀਂ ਚਾਹੀਦੀ, ਸੁੱਖ ਵਾਸਤੇ ਭਾਵੇਂ ਮੈਨੂੰ ਚੋਰੀ ਕਰਨੀ ਪਵੇ, ਸੁੱਖ ਵਾਸਤੇ ਭਾਵੇਂ ਠੱਗੀ ਮਾਰਨੀ ਪਵੇ, ਸੁੱਖ ਵਾਸਤੇ ਭਾਵੇਂ ਲੋਕਾਂ ਦੇ ਘਰ ਲੁੱਟਣੇ ਪੈਣ। ਮਹਾਰਾਜ ਕਹਿਣ ਲੱਗੇ, ਦੋ ਘੜੀਆਂ ਦਾ ਸੁੱਖ ਹੀ ਭਲਿਆ, ਅੱਗੇ ਵੇਖ ਕਿੱਡਾ ਵੱਡਾ ਦੁੱਖ ਤੇਰੇ ਸਾਹਮਣੇ ਆਏਗਾ। ਪੁੱਛਿਆ ਜੀ ਕਿਹੜਾ? ਕਹਿਣ ਲੱਗੇ, ਇਸ ਪੰਧਾਣੂ, ਇਸ ਰਸਤੇ ਤੇ ਜਿਹੜਾ ਤੁਰਦਾ ਹੈ ਘਰ ਘਣੇ। ਕਹਿਣ ਲੱਗੇ, ਪਤਾ ਨਹੀਂ ਕਿੰਨੇ ਕੁ ਘਰਾਂ ਦੇ ਵਿੱਚ ਉਹਨੂੰ ਧੱਕੇ ਖਾਣੇ ਪੈਂਦੇ। ਘਰ ਘਣੇ ਦੇ ਅਰਥ ਪਤਾ ਕੀ ਨੇ? ਪਤਾ ਨਹੀਂ ਕਿੰਨਿਆਂ ਕੁ ਬੰਦੇ ਨੂੰ ਜੂਨਾਂ ਵਿੱਚ ਘੁੰਮਣਾ ਪੈ ਜਾਂਦਾ, ਜਿਹੜਾ ਕੇਵਲ ਪਰਮਾਤਮਾ ਨੂੰ ਭੁਲਾ ਕੇ ਦੁਨੀਆਂ ਦੇ ਸੁੱਖਾਂ ਵਾਸਤੇ ਆਪਣੀ ਜ਼ਿੰਦਗੀ ਨੂੰ ਲਾ ਦਿੰਦਾ ਹੈ। ਕਿਉਂਕਿ ਜੇ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਭੁਲਾ ਕੇ ਜ਼ਿੰਦਗੀ ਬਤੀਤ ਕਰਾਂਗੇ ਨਾ, ਤੇ ਸੁੱਖਾਂ ਵਾਸਤੇ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜ ਦੌੜ ਬੰਦਾ ਪੈਸੇ ਵਾਸਤੇ ਕਰਦਾ ਹੈ ਨਾ, ਧਨ ਦੌਲਤ ਵਾਸਤੇ ਕਰਦਾ ਹੈ, ਤੇ ਫਿਰ ਸਾਰੀ ਜ਼ਿੰਦਗੀ ਇਸ ਤਰ੍ਹਾਂ ਲੰਘੀ, ਫਿਰ ਕਿਹੜੇ ਕਿਹੜੇ ਘਰ ਵਿੱਚ ਜਾਣਾ ਪਏਗਾ। ਭਗਤ ਤ੍ਰਿਲੋਚਨ ਜੀ ਦੀ ਮੈਂ ਇੱਕ ਪੰਕਤੀ ਉਹ ਸਾਂਝੀ ਕਰਾਂਗਾ, ਜਿਹੜਾ ਉਹਨਾਂ ਨੇ ਬਾ ਕਮਾਲ ਬਚਨ ਕਹੇ ਨੇ। ਉਹ ਕਹਿੰਦੇ, ਅੰਤਕਾਲ
ਜੋ ਲੱਛਮੀ ਸਿਮਰੈ ਅੰਤ ਕਾਲ ਦੇ ਇੱਥੇ ਅਰਥ ਵਿਦਵਾਨਾਂ ਨੇ ਕੀਤੇ ਨੇ ਆਹ ਜਿਹੜਾ ਅੰਤਲਾ ਸਮਾਂ ਸਾਨੂੰ ਕਿਉਂਕਿ 84 ਤੋਂ ਬਾਅਦ ਮਨੁੱਖਾ ਜਨਮ ਮਿਲਿਆ ਇਸ ਮਨੁੱਖਾ ਜਨਮ ਨੂੰ ਅੰਤਲਾ ਸਮਾਂ ਆਖਿਆ ਜੇ ਇਸ ਅੰਤਲੇ ਸਮੇਂ ਵੀ ਬੰਦਿਆ ਤੂੰ ਬੰਦਗੀ ਨਾ ਕਰ ਸਕਿਆ ਸਿਮਰਨ ਨਾ ਕਰ ਸਕਿਆ ਸੁੱਖ ਵਾਸਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਇਆ ਵਾਸਤੇ ਭੱਜ ਦੌੜ ਕੀਤੀ ਕਹਿਣ ਲੱਗੇ ਇਸੇ ਮਾਇਆ ਤੇ ਮੋਹ ਨੇ ਪਤਾ ਤੈਨੂੰ ਕਿੱਥੇ ਸੁੱਟਣਾ ਪੁੱਛਿਆ ਜੀ ਕਿੱਥੇ ਕਹਿਣ ਲੱਗੇ ਸੱਪ ਦੀ ਜਿਉਨੀ ਵਿੱਚ ਅੰਤਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੈ ਮਰੇ ਸਰਪ ਜੋਣ ਵੱਲ ਵੱਲ ਔਤਰੇ ਘਰ ਘਣੇ ਕਿਹੜੇ ਕਿਹੜੇ ਘਰ ਦੇ ਵਿੱਚ ਬੰਦੇ ਨੂੰ ਲੰਘਣਾ ਪੈਂਦਾ ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਬੰਦੇ ਨੂੰ ਜਾਣਾ ਪੈਂਦਾ ਕੇਤੇ ਰੁੱਖ ਬਿਰਖ ਹਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁੱਲੀ ਮਹਿ ਆਏ ਕੇਤੇ ਪੰਖ ਉਡਾਏ ਗੁਰਮੁਖੋ ਪਤਾ ਨੀ ਕਿੰਨੇ ਜਨਮ ਨਾਗਾਂ ਦੀਆਂ ਕੁੱਲਾਂ ਵਿੱਚ ਕਿੰਨੇ ਜਨਮ ਰੁੱਖ ਬਣਨਾ ਪੈ ਗਿਆ ਕਿੰਨੇ ਜਨਮ ਸਾਨੂੰ ਪਸ਼ੂ ਜੂਨੀਆਂ ਵਿੱਚ ਆਉਣਾ ਪੈ ਗਿਆ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੇਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ ਮਹਾਰਾਜ ਕਹਿਣ ਲੱਗਿਓ ਬੰਦਿਆ ਦੋ ਘੜੀਆਂ ਸਿੱਖ ਵਾਸਤੇ ਤੂੰ ਪਰਮਾਤਮਾ ਨੂੰ ਭੁਲਾਈ ਬੈਠਾ ਕਿਹੜੇ ਰਸਤੇ ਤੇ ਤੁਰਿਆ ਏ ਇਸ ਰਸਤੇ ਤੇ ਤੁਰਿਆ ਪਤਾ ਨੀ ਕਿੰਨੇ ਘਰਾਂ ਦੇ ਵਿੱਚ ਜਨਮ ਲੈਣਾ ਪੈਗਾ ਘਰਾਂ ਤੋਂ ਭਾਵ ਕਿੰਨੀਆਂ ਜੂਨਾਂ ਵਿੱਚ ਆਉਣਾ ਪੈ ਜਾਏਗਾ ਸੁੱਖ ਘਟਾਊ ਡੂਏ ਇਸ ਪਧਾਣੂ ਘਰ ਕਣੇ ਅੱਗੇ ਪੌੜੀ ਵਿੱਚ ਮਹਾਰਾਜ ਜੀ ਨੇ ਜੋ ਤੱਤ ਸਾਰ ਬਿਆਨ ਕੀਤਾ ਹੈ ਮਹਾਰਾਜ ਜੀ ਕਹਿੰਦੇ ਨੇ ਅਕਲ ਕਲਾ ਨਹਾ ਪਾਈਐ ਪ੍ਰਭ ਅਲਖ ਅਲਿਖਨ ਉਹ ਪਰਮਾਤਮਾ ਜਿਹੜਾ ਅਕਲ ਹੈ ਅਕਲ ਦੇ ਅਰਥ ਕੀਤੇ ਨੇ ਜਿਹਦੇ ਟੋਟੇ ਹੋ ਜਾਂਦੇ ਨੇ ਤੇ ਕਲਾ ਦੇ ਅਰਥ ਕੀਤੇ ਨੇ ਜਿਹਦੇ ਟੋਟੇ ਨਾ ਹੋ ਸਕਣ ਭਾਵ ਜਿਹੜਾ ਪਰਮਾਤਮਾ ਅਖੰਡ ਹੈ ਨਾ ਵੱਧ ਟੋਟੇ ਦੇ ਅਰਥ ਕਰਾਂਗੇ ਵੀ ਅੱਜ ਸਾਨੂੰ ਸਾਬਤ ਦਿਸ ਰਿਹਾ

ਕਹਿ ਲਈ ਵੀ ਘਾਟਾ ਪਾਣ ਆਉਂਦਾ ਤੇ ਨਾ ਕਰੀਏ ਵੱਧ ਜਿਸ ਤਰ੍ਹਾਂ ਦਾ ਸਮਰੱਥ ਹੈ ਨਾ ਉਸੇ ਤਰ੍ਹਾਂ ਦਾ ਹੈ। ਅਕਲ ਕਲਾ ਨਾ ਪਾਈਏ, ਜੇ ਉਸ ਪਰਮਾਤਮਾ ਨੂੰ ਪਾਉਣਾ ਹੈ ਭਲਿਆ ਤੇ ਫਿਰ ਦੁਨੀਆਂ ਦੇ ਮੋਹ ਵਿੱਚ ਪਿਆ ਨਹੀਂ ਪੈਣਾ। ਪ੍ਰਭ ਅਲਖ ਅਲਿਖ, ਉਹ ਪਰਮਾਤਮਾ ਜਿਹਦੇ ਬਾਰੇ ਆਪਾਂ ਬਾਣੀ ਵਿੱਚ ਜ਼ਿਕਰ ਪੜ੍ਹਦੇ ਹਾਂ, ਉਸ ਪਰਮਾਤਮਾ ਨੂੰ ਕਿਵੇਂ ਬਾਇਆ ਜਾ ਸਕਦਾ ਹੈ? ਅਲੱਖ ਅਲੇਖ, ਜਿਹਨੂੰ ਬੰਦਾ ਪੂਰਨ ਤੌਰ ਤੇ ਬਿਆਨ ਨਹੀਂ ਕਰਕੇ ਦੱਸ ਸਕਦਾ। ਸਭਨਾ ਤੋਂ ਵੱਡਾ ਪਰਮਾਤਮਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਉਸ ਪਰਮਾਤਮਾ ਨੂੰ ਪ੍ਰੋਪਰ ਤੌਰ ਤੇ ਬਿਆਨ ਸੰਸਾਰ ਵਿੱਚ ਮਨੁੱਖ ਕਰ ਸਕੇ ਇਹ ਬੰਦੇ ਦੇ ਹੱਥ ਵਿੱਚ ਨਹੀਂ। ਖੱਟ ਦਰਸ਼ਨ ਭਰਮ ਤੇ ਫਿਰਹਿ ਨੈ ਮਿਲੀਏ ਭੇਖ, ਛੇ ਤਰ੍ਹਾਂ ਦੇ ਭੇਖ। ਖੱਟ ਦੇ ਅਰਥ ਹੁੰਦੇ ਨੇ ਛੇ, ਦਰਸ਼ਨ ਦੇ ਅਰਥ ਨੇ ਭੇਖ। ਛੇ ਤਰ੍ਹਾਂ ਦੇ ਭੇਖ ਧਾਰੇ ਜਿਹੜੇ ਸੰਸਾਰ ਦੇ ਵਿੱਚ ਨੇ, ਜਿਨ੍ਹਾਂ ਨੂੰ ਆਪਾਂ ਸੰਨਿਆਸੀ, ਜਿਨ੍ਹਾਂ ਨੂੰ ਆਪਾਂ ਬੋਧੀ, ਜਿਨ੍ਹਾਂ ਨੂੰ ਆਪਾਂ ਜੈਨੀ, ਜਿਨ੍ਹਾਂ ਨੂੰ ਸਰੇਵੜੇ, ਇਹ ਕਹਿ ਦਿੰਦੇ ਹਾਂ ਛੇ ਪ੍ਰਕਾਰ ਦੇ ਭੇਖ ਧਾਰਨ ਕਰਨ ਵਾਲੇ। ਕਹਿਣ ਲੱਗੇ ਖੱਟ ਦਰਸ਼ਨ ਭਰਮ ਤੇ ਫਿਰਹਿ, ਉਹ ਵੀ ਭਰਮਦੇ ਫਿਰਦੇ ਨੇ। ਨਹਿ ਮਿਲੀਏ ਭੇਖ, ਇਹ ਦੁਨੀਆਂ ਦਾ ਭੇਖ ਕਰਕੇ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲਿਖ, ਕਈ ਲੋਕ ਜਿਹੜੇ ਚੰਦਰਮਾ ਦੇ ਨਾਲ ਸੰਬੰਧ ਰੱਖਣ ਵਾਲੇ ਦਿਨ ਨੇ ਉਹਨਾਂ ਦੇ ਵਰਤ ਰੱਖਦੇ ਨੇ। ਕਹਿਣ ਲੱਗੇ ਉਹਨਾਂ ਵਰਤ ਰੱਖਣ ਦੇ ਕਰਕੇ ਵੀ ਪਰਮਾਤਮਾ ਵਿੱਚ ਭੇਦ ਨਹੀਂ ਹੋਇਆ ਜਾ ਸਕਦਾ। ਵੇਦ ਪੜ੍ਹੇ ਸੰਪੂਰਣਾ ਤਤ ਸਾਰ ਨਾ ਭੇਖ, ਜਿਹੜੇ ਵੇਦ ਪੜ੍ਹਦੇ ਨੇ, ਜਿਹੜਾ ਉਹਨਾਂ ਦੇ ਤਤ ਸਾਰ ਲੋਕਾਂ ਨੂੰ ਬਿਆਨ ਕਰਕੇ ਦੱਸ ਸਕਦੇ ਨੇ, ਪਰ ਕਹਿਣ ਲੱਗੇ ਇਕੱਲਾ ਪੜ੍ਹਨ ਦੇ ਨਾਲ ਵੀ ਉਸ ਪਰਮਾਤਮਾ ਦੇ ਲਿਬਾਸ ਨੂੰ, ਉਸ ਪਰਮਾਤਮਾ ਦੇ ਅੰਦਰ ਦੀ ਹਾਲਤ ਨੂੰ ਬੰਦਾ ਬਿਆਨ ਨਹੀਂ ਕਰ ਸਕਦਾ। ਕਿੰਨਾ ਕੁ ਪਰਮਾਤਮਾ ਵੱਡਾ ਹੈ, ਕਿੰਨੀਆਂ ਕੁ ਬਖਸ਼ਿਸ਼ਾਂ ਦਾ ਤਾਕਤ ਹੈ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਜਿਹੜੇ ਆਪਣੇ ਮੱਥੇ ਤੇ ਇਸ਼ਨਾਨ ਕਰਕੇ ਤਿਲਕ ਲਾ ਲੈਂਦੇ ਨੇ, ਅੰਦਰ ਉਹਨਾਂ ਦੇ ਕਾਲਖ ਭਰੀ ਪਈ ਹੈ, ਉਹ ਵੀ ਪਰਮਾਤਮਾ ਦੇ ਘਰ ਨੂੰ ਪ੍ਰੋਪਰ ਤੌਰ ਤੇ ਜਾਣ ਨਹੀਂ ਸਕੇ। ਇਹਨਾਂ ਲੋਕਾਂ ਦਾ ਜ਼ਿਕਰ ਕਰਦਿਆਂ ਭਗਤ ਕਬੀਰ ਸਾਹਿਬ ਨੇ ਬਚਨ ਕਹਿ ਸੀ, ਗੱਜ ਸਾਡੇ ਤਰਹਿ ਤਰਹਿ ਧੋਤੀਆਂ, ਤੇਹਰੇ ਪਾਏ ਨਤਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨ ਬੱਗ, ਓਏ ਹਰ ਕੇ ਸੰਤ ਨ ਆਖੀ ਹੈ ਬਾ ਨਾਰਸ ਕੇ ਠੱਗ, ਐਸੇ ਸੰਤ ਨ ਮੋਕੋ ਭਾਵੇ ਡਾਲਾ ਸਿਉ, ਪੇਡਾ ਗਟਕਾਵੇ ਅੰਦਰ ਕਾਲਖ ਭਰੀ ਪਈ ਏ, ਭੇਖੀ ਪ੍ਰਭੂ ਲੱਭਈ ਵਿਣ ਸੱਚੀ ਸਿੱਖ ਭਲਿਓ। ਜਿੰਨੀ ਦੇਰ ਤੱਕ ਗੁਰੂ ਕੋਲੋਂ ਸੱਚੀ ਸਿੱਖਿਆ ਨਹੀਂ ਨਾ ਮਿਲਦੀ, ਓਨੀ ਦੇਰ ਤੱਕ ਪਰਮਾਤਮਾ ਨਾਲ ਮਿਲਾਪ ਨਹੀਂ। ਭੁੱਲਾ ਮਾਰਗ ਸੋ ਪਵੇ ਜਿਸ ਤੁਰ ਮਸਤਕ, ਲੇਖ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ ਨਾ, ਉਹ ਭੁੱਲਿਆ ਕਿਤੇ ਗੁਰੂ ਦੇ ਚਰਨਾਂ ਵਿੱਚ ਆ ਜਾਏ, ਉਹਦੇ ਭਾਗ ਜਾਗ ਜਾਣ, ਤੇ ਗੁਰੂ ਦੀ ਕਿਰਪਾ ਨਾਲ ਤਿੰਨ ਜਨਮ ਸਵਾਰਿਆ ਆਪਣਾ, ਜਿਨ ਗੁਰੂ ਅੱਖੀ ਦੇਖਣ, ਗੁਰੂ ਦੀ ਕਿਰਪਾ ਦਾ ਨਾ ਭੁੱਲਿਆ ਭਟਕਾ ਜਿਹੜਾ ਬੰਦਾ ਹੈ ਨਾ, ਉਹ ਵੀ ਸਿੱਧੇ ਰਸਤੇ ਤੇ ਚੱਲ ਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇੱਕ ਦਿਨ ਚੱਲਦਾ ਚੱਲਦਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ। ਇਹਦੀ ਪੰਕਤੀ ਦੀ ਵਿਚਾਰ ਥੋੜੀ ਜਿਹੀ ਕੱਲ ਦੇ ਦੀਵਾਨਾਂ ਵਿੱਚ ਖੁੱਲ ਕੇ ਕਰਾਂਗੇ ਵੀ ਕਿਹੜੇ ਨੇ ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਇੱਕ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਨੇ। ਸਮਾਂ ਸਮਾਪਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਆਓ ਮੇਰੇ ਅਤਿ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਉਹਨਾਂ ਦੀ ਰਚਨਾ ਤੋਂ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਰਥ ਮਹਤ
1: ਦਿਵਸ ਰਾਤ ਦੋਏ ਦਾਈ ਦਾ ਆਖੇ ਲੈ ਸਕਲ ਜਗਤ ਚੰਗੀਆਂ ਬੁਰੀਆਂ ਵਾਚੇ ਕਰਮਾ ਜੋ

0: ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ। ਅਰਦਾਸ ਜੀਉ ਪਿੰਡ ਸਭ ਤੇਰੇ, ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੇ ਤੁਮਰਾ ਉੱਚੇ ਤੇਉ, ਸਗਲ ਸਮਗਰੀ ਤੁਮਰੇ ਸੁਤਰਮ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਦਿਆ ਬਿਤਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕੇ ਮਾਨ ਨਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅਵਰਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਪਾਵਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਸੰਗਤਾਂ ਦੀ ਹਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਪਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਲਟ ਪੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਭਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਦੀ ਨਵੀਂ ਬਣ ਰਹੀ ਬਿਲਡਿੰਗ ਵਾਸਤੇ $100 ਮਾਇਆ ਪੇਟਾ ਕਰਦੇ ਕਿਰਪਾ ਕਰਨੀ ਸੇਵ ਪ੍ਰਾਂ ਦੀ ਪੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਾਦ ਜੈਕਾਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਵੇਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਵ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਸ਼ੇਹ ਘਰ ਸ਼ੇਹ ਗੁਰ ਸ਼ੇਹ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸੀਆਂ ਘੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਥਾ ਸਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਣ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਾਇਕ ਤੋਹੇ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੂੰ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਨੇ ਅੰਤਰ ਹਾਂ ਮੈਂ ਕੰਡਾ ਹੇ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਪੁੱਟ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸੋ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸਿਆ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ

ਗਿਆ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਬਖਸ਼ ਦਿਓ। ਅਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ, ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜਾਣੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ। ਇਸ ਵੇਲੇ ਆਪ ਜੀ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ, ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ, ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ੇ ਨੇ, ਹਾਲ ਕਰਨਾ ਅਖਰਵਾਦ ਘਾਟ ਪੜਿਆ ਭੁੱਲ ਚੁੱਕ ਮਾਫ਼ ਕਰਨਾ, ਸਰਬਤ ਦੇ ਕਾਰਜ ਰਾਸ ਕਰਨੇ, ਸਹੀ ਸੰਤ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ठीक है मैं तो कुछ नहीं किया मैं
1: ਬੰਦਾ ਆਪਣਾ ਧੋਖਾ ਦੇ ਕੇ ਖੇਡਦਾ ਹੁੰਦਾ ਸੀ ਕਿਤੇ ਪੈਸਾ ਇੰਨਾ ਹੋ ਗਿਆ ਨਾ

ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾ

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ। ਅੰਮ੍ਰਿਤ ਵੇਲੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਗੁਰਮੰਤਰ ਦੇ ਜਾਪ ਹੋਏ, ਸਤਿਗੁਰ ਜੀ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ। ਅੱਜ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 675 ਅਤੇ 676 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਜੀਵਨ ਜਾਚ ਬਖਸ਼ਿਸ਼ ਕਰਨ ਤਾਂ ਜੋ ਇਹ ਮਨੁੱਖਾ ਚੋਲਾ ਸਫਲ ਹੋ ਸਕੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰਓ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾ ਗਉ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੂਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬੇਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ,
ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਚੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤੇਨ ਜਨ ਸਰਣੇ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਤਹਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੀ ਪ੍ਰਭ ਸਾਥ, ਅਸ਼ਟਪਦੀ ਜੈ ਮਾਤ ਪਿਤਾ ਸੋਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨੇਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨੇਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਹਾਵੈ, ਜਿਹ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜਿਉਣ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਘਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾ ਤਿਰਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਬੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਏ ਹਰ ਕੋ ਨਾਮ ਕਾਮ, ਧਿਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨਿਮ ਕਰੇ ਬਹੁ ਭਾਤੀ,
नहीं तुल राम नाम विचार, नानक गुरमुख नाम जपिए एक बार। नौ खंड प्रथमी फिर चेर जीवे, महा उदास तबिसरथी वे। अगन माहे होमत प्राण, कनक असव है वर भूम दान। नेवली कर्म करे बहु आसन, जैन मार्ग संयम अत साधन। निमख निमख कर शरीर कटावे, तौपी होमे मैल न जावे। हर के नाम समसर कश नाहे, नानक गुरमुख नाम जपत गत पाहे। मन कामना तीर्थ देश उठे, गर्भ गुमान न मन ते हुटे। सोच करे दिन स अर रात, मन की मैल न तन ते जात। इस देही को बहु साधना करे, मन ते कबहु न बिखिया टरे। जल धोवै बहु दे अनीत, सुध कहां होए काची पीत। मन हर के नाम की महिमा ऊच, नानक नाम उदरे पतत बहुमूच। बहुत स्याण बजम का भौ ब्यापै, अनक जतन कर तृष्ण न त्रापै। भेख अनेक अगन नहीं बुझै, कोट उपाव दरगै नहीं सिजै। छूट सनाही ऊब पयाल, मोहे ब्यापै माया जाल। अवर करतूत सगली जम डाने, गोविंद भजन बिन तिल नहीं माने। हर का नाम जपत दुख जाए, नानक बोले सहज सुभाए। चार पदार्थ जे को मांगे, सात जना की सेवा लागे। जे को अपना दुख मिटावे, हर हर नाम हृदय सद गावे। जे को अपनी शोभा लोरै, साध संग ए होमै शोरै। जे को जन्म मरण ते डरै, साध जना की सरणी परै। जिस जन को प्रभ दर्स प्यासा, नानक ताकै बल बल जासा। सगल पुरख मैं पुरख प्रधान, साध संग जाका मिटै अभिमान। आपस कौ जो जाने नीचा, सो गनिए सब ते ऊंचा। जाका मन होए सगल कीरीना, हर हर नाम तिन घट घट जीना। मन अपने ते बुरा मिटाना, पेखै सगल सृष्ट साजना। सुख दुख जन सम दृष्टिता, नानक पाप पुन नहीं लेपा। निरतन कौ धन तेरो, नाउन थावे कौ नाउ तेरा थाऊ। निमाने कौ प्रभ तेरो मान, सगल कटा कौ देवो दान। करण करावन हार स्वामी, सगल कटा के अंतर जामी। अपने गत मित जानो आपे, आपन संग आप प्रभ राते। तुमरी उस्तत तुम ते होए, नानक अवर न जान सकोए। सर्व धर्म मैं श्रेष्ठ धर्म, हर को नाम जप निर्मल कर्म। सगल क्रिया मैं उत्तम क्रिया, साध संग दुर्मत मल हिरिया। सगल उद्दम मैं उद्दम भला, हर का नाम जप हो जी सदा। सगल बानी मैं अमृत बानी, हर को जस सुन रसन बखानी। सगल थान ते ओ उत्तम थान, नानक जिह कट वसै हर नाम। सलोक निर्गुण यार एन्या, सो प्रभ सदा संभाल। जिन किया ते सचीत रख, नानक निभि नाल। अष्टपदी रमैया के गुण चेत परानी, कवन मूल ते कवन दृष्टानी। जिन तू साज सवार सिगारिया, गर्भ अगन में जिने उबारिया। बार व्यवस्था तुझे प्यार है दूध, भर जोवन भोजन सुख सूद। बिरद भया ऊपर साख सैन, मुख अप्याओ बैठ कौ दैन। एहो निर्गुण गुण कछु न बूझै, बख्श लेहो तौ नानक सीजै। जे प्रसाद धर ऊपर सुख बसै, सुत प्रात मीत बंता संग हसै। जे प्रसाद पीवै शीतल जला, सुखदाई पवन पावक अमुला। जे प्रसाद भोगै सब रसा, सगल समग्री संग साथ बसा। दीने हस्त पाव करन नेत्र रसना, तिस त्याग अवर संग रचना। ऐसे दोख मूड अंध ब्यापे, नानक काढ लेहो प्रभ आपे। आद अंत जो राखन हार, ते स्यों प्रीत न करै गवार। जाकी सेवा नव निद पावै, तास्यों मूड़ा मन नहीं लावै। जो ठाकुर साध सदा हजूरे, ताको अंधा जानत दूरे। जाकी टहल पावै दरगै मान, तिस बिसारै मुगद अजान। सदा सदा ए भूलन हार, नानक राखन हार अपार। रतन त्याग कौडी संग रचै, साच छोड़ झूठ संग मचै। जो छड़ना सो अस्थिर कर मानै, जो होवन सो दूर परानै। छोड़ जाए तिसका श्रम करै, संग सहाई तिस पर हरै। चंदन लेप उतारै धोए गर तब प्रीत, भस्म संग होए अंध कूप में पतत बिकराल। नानक काढ लिहो प्रभ दयाल। करतूत पशु की मानस जात, लोक पचारा करै दिन रात। बाहर भेख अंतर मन माया, शबश नाही कश करै छपाया। बाहर ज्ञान ध्यान इशनान, अंतर व्यापै लोभ सुवान। अंतर अगन बाहर तन सुहा, गल पाथर कैसे तरह अथा।
ਜਾਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ, ਕਹਾ ਬੁਝਾਤ ਬੂਜੈ ਡੂਰਾ, ਨਿਸ ਕਹੀਐ ਤਉ ਸਮਝੈ ਭੂਰਾ, ਕਹਾ ਬੇਸਨ ਪਦ ਗਾਵੈ ਗੁੰਗ, ਜਤਨ ਕਰੈ ਤਉ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ, ਕਰ ਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨਚੀਤ, ਜੋ ਬੈਰਾਈ ਤਾ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਨ ਹੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਆਨ ਸੁਆਏ, ਨਾਨਕ ਕਹੂ ਨਾ ਸੀ ਜਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਏਕ ਵਸਤ ਕਾਰਣ ਬੇਖੋਟ ਗਵਾਵੈ, ਏਕ ਪੀਨ ਦੇ ਦਸ ਪੀ ਹਿਰ ਲੇ, ਤਉ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜਾ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗੰਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਸ਼ ਬਹੁਰ ਸਾਹੂ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਕ ਪੰਥ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛੁਤਾਵੈ, ਜੋ ਦੀ ਸਹਿ ਸੋ ਚਾਲਨ ਹਾਰ, ਲਪਟ ਰਹੇ ਉਤਹਿ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨ ਆਵੈ ਕੇਹ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਵਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਆਦ, ਮਿਥਿਆ ਚਰਨ ਪਰ ਬਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸਲੇਤ ਬਿਕਾਰਾ, ਬਿਨ ਬੂਜੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ, ਧਨ ਧਨ ਤੇ ਜਨ ਜੇ ਕਟ ਬਸਿਓ ਹਰ ਨਾਉ, ਨਾਨਕ ਤਾ ਕਹਿ ਬਲ ਬਲ ਜਾਉ, ਰਹਿਤ ਆਵਰ ਕਸ਼ ਆਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ, ਜਨਨ ਹਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਂ ਤਰੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ, ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ,
ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਉ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਟ ਪਟੰਬਰ ਹਡਾਵੈ, ਤਿਸੇ ਤਿਆਗ ਕਤ ਅਵਰ ਲੁਭਾਵੈ। ਜਿਹ ਪ੍ਰਸਾਦ ਸੁਖ ਸੇਜ ਸੂਈ ਜੈ, ਮਨ ਆਠ ਪਹਿਰ ਤਕ ਜਸ ਗਾਵੀ ਜੈ। ਜਿਹ ਪ੍ਰਸਾਦ ਤੁਝ ਸਭ ਕੋ ਮਨ, ਮੁਖ ਤਾਕੋ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵਲਾਵੋ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿੱਤਰ ਢਾਕੇ, ਮਨ ਸਰਣੀ ਪਰ ਠਾਕੁਰੂ ਪ੍ਰਭ ਤਾਕੈ। ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾ ਸਿਮਰਉ ਪ੍ਰਭ ਊਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾਕੀ ਭਗਤ ਕਰੇ। ਜੇ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਦ ਤਿਸਹਿ ਧਿਆਈ। ਤਿਸਹਿ ਧਿਆਏ ਜੋ ਏਕ ਅਲਖੈ, ਇਹਾਂ ਊਹਾਂ ਨਾਨਕ ਤੇਰੀ ਰਖੈ। ਜੇ ਪ੍ਰਸਾਦ ਕਰੈ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾ ਸਾ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਾਤਰ ਹੈ, ਗੁਰੂ ਪ੍ਰਸਾਦ ਨਾਨਕ ਜਸ ਕਹੈ। ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ। ਜਿਹ ਪ੍ਰਸਾਦ ਪਰਮ ਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗਹੋ, ਗੁਰ ਪ੍ਰਸਾਦ ਨਾਨਕ ਮਨ ਜਾਗਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕਉ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂੰ ਲਾਇਆ। ਜਿਤ ਜਿਤ ਲਾਵਹੋ ਤਿਤ ਲਗੈ ਹਰ ਨਾਥ, ਨਾਨਕ ਇਨਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ, ਮੁਖ ਉਜਲ ਹੋਤ ਸਾਧ ਸੰਗ, ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੇ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੁਗਿਆਨ। ਸਾਧ ਕੈ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਮੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧ ਕੈ ਸੰਗ ਆਵੈ ਬਸ ਪੁੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨਕਤ ਹੂੰ ਤਾਵੈ, ਸਾਧ ਸੰਗ ਆਸਥ ਹਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਖ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂਪੁਨੀਤ। ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਨ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧ ਕੈ ਸੰਗ ਨਾ ਕਬਹੂ ਤਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਗੋਚਰ ਲਹੈ, ਸਾਧੂ ਕੈ ਸੰਗ ਅਜਰਸ ਹੈ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸ ਉਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ।
साध संग धर्म राय करे सेवा, साध कह संग सोभा सुर देवा, साधु कह संग पाप पलायन, साध संग अमृत गुण गायन, साध कह संग सर्वथान गम, नानक साध कह संग सफल जनम, साध कह संग नहीं कछ काल, दर्शन भेटत होत निहाल, साध कह संग कलुखत हरै, साध कह संग नरक पर हरै, साध कह संग इहां उहां सुहेला, साध संग बिशरत हर मेला, जो इच्छा सोई फल पावै, साध कह संग न बिरथा जावै, पार ब्रह्म साध रिद बसै, नानक उदरै साध सुन रसै, साध कह संग सुनो हर नाउ, साध संग हर के गुण गाओ, साध कह संग न मनते बिसरै, साध संग सर पर निस्तरै, साध कह संग लगै प्रभ मीठा, साधु कह संग घट घट डीठा, साध संग पै आज्ञाकारी, साध संगत पई हमारी, साध के संग मिटे सब रोग, नानक साध भेटे संयोग, साध की महिमा बेद न जान है, जेता सुने तेता बख्यान है, साध की उपमा त्यो गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बने आई, नानक साध प्रभ भेद न पाई, सलोक मन साचा मुख साचा सोए, अवर न पेखै एक सबिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निरलेप, जैसे जल में कमल अलेप, ब्रह्म ज्ञानी सदा निरदोख, जैसे सूर सर्व कौ सोख, ब्रह्म ज्ञानी कह दृष्ट समान, जैसे राज रंक को लागै तुल पवान, ब्रह्म ज्ञानी कह धीरज एक, ज्यों बसदा को खोदै को चंदन लेप, ब्रह्म ज्ञानी का यह गुनाओ, नानक ज्यों पावक का सह सुभाओ, ब्रह्म ज्ञानी निर्मल ते निर्मला, जैसे मैल न लागै जला, ब्रह्म ज्ञानी कह मन होय प्रकाश, जैसे धर ऊपर आकाश, ब्रह्म ज्ञानी कह मित्र सत्र समान, ब्रह्म ज्ञानी कह नाही अभिमान, ब्रह्म ज्ञानी ऊंच ते ऊंचा मन अपने है सब ते नीचा, ब्रह्म ज्ञानी से जन भय नानक जिन प्रभ आप करे, ब्रह्म ज्ञानी सगल कीरीना आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते काश बुरा न भया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी का गरीबी समाहा, ब्रह्म ज्ञानी पर उपकार उमाहा, ब्रह्म ज्ञानी कह नाही धंधा, ब्रह्म ज्ञानी ले तावत बंधा, ब्रह्म ज्ञानी कह होय सो भला, ब्रह्म ज्ञानी सुफल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कह कह रंग, ब्रह्म ज्ञानी कह बसै प्रभ संग, ब्रह्म ज्ञानी कह नाम आधार, ब्रह्म ज्ञानी कह नाम प्रवार, ब्रह्म ज्ञानी सदा सद जागत, ब्रह्म ज्ञानी अहंग बुद्ध त्यागत, ब्रह्म ज्ञानी कह मन परमानंद, ब्रह्म ज्ञानी कह घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कह हुए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी को बल बल जाई है, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कह सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाय अध्याखिर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी साध जीवै नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी, श्लोक उरता रह जो अंतर नाम, सर्व मैं पिखै भगवान, निमक निमक ठाकुर नमस्कार, नानक ओ अपरस सगल निस्तार, अष्टपदी मिथ्या नाही रसना परस, मन में प्रीत निरंजन दर्श, परतरै रूप न पिखै नेत्र, साधगी टहल संत संग हेत,
ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ, ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹ ਕਰਮ, ਤਿਸ ਬੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇਛਾਨੀ ਬਾਸ਼ੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰਾ ਨਾਮ ਜਪਾਵੈ, ਨਾਨਕ ਓ ਬੈਸ਼ਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਖ ਹੋਵੈ, ਤਿਸ ਭਗਵਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮੈ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੁਖਮੈ ਜਾਣੈ ਅਸਥੂਲ, ਚਉ ਵਰਣਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਉ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਤਾਰੈ, ਪਸ ਪ੍ਰੇਤ ਮੁਗਧ ਪਾਤਰ ਕੋ ਤਾਰੈ, ਸਰਬ ਰੋਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਗਰੀ ਆਇਆ, ਦਾਸ ਦਸੰਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਉ, ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰੇਉ ਆਪ ਹੋਏ ਅਨੰਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਬਿਧ ਅਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਬੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ, ਕਈ ਕੋਟ ਨਵ ਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗੋ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨ ਕਰੈ, ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਣ ਸਿਮਰਤ ਅਰ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚੈਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ,
ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤਹਿ ਤੈ ਰਾਖੀ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ। ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿੰਨ ਕੋ ਮਿਲਿਓ ਪ੍ਰਭ ਅਬਿਨਾਸ, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਏਕ ਏਕੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ ਆਪੇ ਆਪ, ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਾ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾ ਸਾ ਸਮਾਰੇ, ਨਾਨਕ ਓਏ ਪਰਮੇਸ਼ਵਰ ਕੇ ਪਿਆਰੇ। ਸਲੋਕ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਜਲ ਥਲ ਮਹੀਅਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ, ਜੋਤਿਸ ਭਾਵੈ ਸੋਈ ਹੋਗ, ਕਿਨ ਮੈਂ ਥਾਪੋ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨਿਜ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਾਹਮੇ ਰਹਿਆ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪ੍ਰਭਾਵੈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਆਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ, ਜੋਤਿਸ ਭਾਵੈ ਸੋਈ ਕਰੇ, ਅਨ ਜਾਣਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ, ਭਰਮੇ ਭੂਲਾ ਦਹਿ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸੇ ਆਪਣੇ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸ਼ੀਸ਼, ਤਾ ਕਾ ਲੇਖਾ ਨਾ ਗਣੈ ਜਗਦੀਸ਼, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆ ਕਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਵਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕੇ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤਰ ਵਾਲ, ਕਬਹੂ ਹੋਏ ਬਹੈ ਬਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੂਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜਿਉਂ ਭਰਮੈ ਪਰਮੀਆ, ਨਾਨਾ ਰੂਪ ਜਿਉਂ ਸੁਆਂਗੇ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜੋਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਆਵਰ ਨਾ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਹਾਨ, ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ।

ਕਿਰਤ ਨਿੰਦਕ ਕਾ ਧੁਰਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਨ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੇ ਪੂਜੈ ਨਾ ਆਸਾ, ਸੰਤ ਕਾ ਦੁਖੀ ਉਠ ਚਲੈ ਨਿਰਾਸਾ। ਸੰਤ ਕੈ ਦੁਖ ਨ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ। ਪਾਇਆ ਕਿਰਤ ਨ ਮਿਟੈ ਕੋਈ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸ ਧਿਆਵਹੁ ਸਾਸ ਗਿਰਾਸ। ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਕੀਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਬਡਭਾਗੀ ਨਾਨਕ ਜਾਨ ਸੇ ਸਲੋਕ। ਤਜੋ ਸਿਆਣਪ ਸੁਰਜਨਉ, ਸਿਮਰਉ ਹਰ ਹਰ ਰਾਏ। ਏਕ ਆਸ ਹਰ ਮਨ ਰਖਉ, ਨਾਨਕ ਦੁਖ ਭਰਮ ਪਉ ਜਾਏ। ਅਸ਼ਟਪਦੀ ਮਾਨੁਕ ਕੀ ਟੇਕ, ਬਿਰਥੀ ਸਭ ਜਾਨ। ਦੇਵਨ ਕੋ ਏਕੈ ਭਗਵਾਨ, ਜਿਸਕੇ ਦੀਏ ਰਹੇ ਅਘਾਏ। ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੇ ਰਾਖੇ ਏਕੋ ਆਪ। ਮਾਨੁਖ ਕੈ ਕਿਛ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ। ਤਿਸਕਾ ਨਾਮ ਰਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ। ਨਾਨਕ ਬਿਘਨ ਲਾਗੈ ਕੋਏ, ਉਸਤ ਮਨ ਮੈਂ ਕਰ ਨਿਰੰਕਾਰ। ਕਰ ਮਨ ਮੇਰੇ ਸਤ ਬਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ। ਸਦਾ ਸੁਹੇਲਾ ਕਰ ਲੇ ਜੀਓ, ਨਨੋ ਪੇਖ ਠਾਕੁਰ ਕਾ ਰੰਗ। ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ। ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ। ਹਰ ਦਰਗਹਿ ਨਾਨਕ ਊਜਲ ਮਥਾ, ਬਡਭਾਗੀ ਤੇ ਜਨ ਜਗ ਮਾਹੇ। ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ। ਸੇ ਧਨਵੰਤ ਗਨੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ। ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਣੈ। ਏਤ ਉਤ ਕੀ ਸੋਝੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ। ਨਾਨਕ ਤਿਨ ਹੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਝੈ। ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ। ਸਰਬ ਰੋਗ ਤੇ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਬਖਿਆਨ। ਗ੍ਰਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ। ਤਿਸ ਕੀ ਕਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ। ਨਾਨਕ ਤਿਸੇ ਨਾ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ। ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ। ਸੋ ਸੇਵਕ ਕਹੋ ਕਿਸ ਤੇ ਡਰੈ, ਜੈ ਸਾਸਾ ਤੈਸਾ ਦ੍ਰਿਸ਼ਟਾਇਆ। ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ। ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖਾਓ ਤਬ ਸਭ ਕਿਛ ਮੂਲ। ਨਾਨਕ ਸੋ ਸੂਖਮ ਸੋਈ ਅਸਥੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ। ਆਪਨ ਚਲਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ। ਆਗਿਆਕਾਰੀ ਧਾਰੀ ਸਭ ਸ੍ਰੇਸ਼ਟ, ਆਪੇ ਆਪ ਸਗਲ ਮੈਂ ਆਪ। ਅਨਕ ਜੁਗਤ ਰਚ ਥਾਪ ਉਥਾਪ, ਅਬਿਨਾਸੀ ਨਾਹੀ ਕਿਛ ਖੰਡ। ਧਾਰਨ ਧਾਰ ਰਹਿਓ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ। ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੁਸੁ ਬਵੰਤ। ਸਗਲ ਸੰਸਾਰ ਉਧਰੈ ਤਿੰਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ। ਪ੍ਰਭ ਕੇ ਸੇਵਕ ਦੁਖ ਬਿਸਾਰਨ, ਆਪੇ ਮੇਲ ਲੈ ਕਿਰਪਾਲ। ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ। ਜਿਸ ਨੂੰ ਕਿਰਪਾ ਕਰੈ ਬਡ ਭਾਗੈ, ਨਾਮ ਜਪਤ ਪਾਵੈ ਬਿਸਰਾਮ। ਨਾਨਕ ਤਿੰਨ ਪੁਰਖ ਕਉ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਸਦਾ ਸਦਾ ਬਸੈ ਹਰ ਸੰਗ, ਸਹਿਜ ਸੁਭਾਏ ਹੋਵੈ ਸੋ ਹੋਏ। ਕਰਨੇ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਟ ਲਗਾਨਾ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਓਏ ਸੁਖ ਨਿਧਾਨ ਉਨਹੂ ਬਨ ਆਏ, ਆਪਸ ਕੋ ਆਪ ਦੀਨੋ ਮਾਨ। ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ। ਬਿਰਥਾ ਜਾਨਣ ਹਾਰ, ਜਾਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ। ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ, ਸਰਬ ਜੀਆ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਬਿਨਾਸੀ ਪ੍ਰਭ ਆਪੇ ਆਪ। ਆਪਨ ਕੀ ਆਕਸ਼ੂ ਨ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ। ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਨ ਸਭ ਕਿਛ ਤਿਸਕਾ ਦੀਆ ਦਰਬੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋ ਹੋਏ ਬਹੇ ਦਾ ਤਾਰ, ਤਿਸ ਦੇਨ ਹਰ ਜਾਨੇ ਗਵਾਰ। ਜਿਸ ਗੁਰਪ੍ਰਸਾਦ ਟੂਟੇ ਹੋ ਰੋਗ, ਨਾਨਕ ਸੋ ਜਾਨ ਸਦਾ ਅਰੋਗ।
ਜਿਉ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੇ ਅਸ ਥੰਮਨ ਜਿਉ ਪਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਉ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੇ ਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤ ਸੰਗਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਪਾਰ ਵਿਰਲਾ ਵਪਾਰੈ ਨਾਨਕ ਤਾਕੈ ਸਦ ਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਿਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮੇਰ ਤਕ ਕੋ ਜੀ ਵਾਲਨ ਹਾਰ ਭੁਖੇ ਕੋ ਦੇਵਤ ਆਧਾਰ ਸਰਬਿਨ ਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾਉ ਕਰਨੇ ਜੋਗ ਤਿਸਮਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤੇ ਹੋਲੋਏ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸੱਚੀ ਦ੍ਰਿਸ਼ਟ ਸੱਚਾ ਆਕਾਰ ਸੱਚ ਵਰਤੈ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛੁ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਮੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤਿਰੇ ਕੀ ਚਰਣੀ ਪਾਉ ਨਾਨਕ ਕਹਿ ਮਨ ਇਹੋ ਅਨਰਾਉ ਮਨਸਾ ਪੂਰਨ ਸਰਣਾ ਜੋਗ ਜੋ ਕਰਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਏ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਥ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਤਿਹ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਬਿਦ ਕੀ ਨੋ ਵਿਸਥਾਰ ਪ੍ਰਭ ਅਭਿਨਾਸੀ ਏ ਕੰਕਾਰ ਨਾਨਾ ਚਲਿਤ ਕਰੇ ਕਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਣ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਵਣ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸਾਚੋ ਹੈ ਪੀ ਸਾਚੋ ਨਾਨਕ ਹੋਸੀ ਭੇ ਸਾਚੋ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਂ ਕੋ ਭਿੰਡ ਨਾ ਕਹਿ ਨਾ ਜਾਈ ਬੂਜੈ ਬੂਜਨ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਥ ਸਾਥ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਖੈ ਜਿਸ ਕਾ ਸਾਸਨ ਕਾਢਤ ਆਪ ਤਾ ਕਉ ਰਾਖਤ ਦੇਖ ਰਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਸੇ ਜਾਤ ਮਾਰੇ ਨ ਰਾਖੈ ਅਵਰ ਨ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰਹੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਮੋ ਰੂਪ ਰੰਗ ਨਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕਹਿ ਜਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋ ਵਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇੱਕ ਨਾ ਜਾਣੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰ ਸਭ ਪਾਪ ਮਿਟਾਵੈ ਅਵਰ ਸਿਆਨਪ ਸਗਲੀ ਸ਼ਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ
ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤਾ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ, ਸੋ ਸਤ ਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ। ਸਰਬ ਨਿਧਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨਮ ਹੈ ਪਾਰ ਬ੍ਰਹਮ, ਇਕ ਆਪ ਨਹੀਂ ਕਛ ਭਰਮ, ਸਹਿ ਸਿਆਣ ਪਲੈ ਨਾ ਜਾਈ ਹੈ, ਨਾਨਕ ਐਸਾ ਗੁਰਬਡ ਭਾਗੀ ਪਾਈ ਹੈ। ਸਫਲ ਦਰਸ਼ਨ ਪੇਕਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ। ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹਬਾ ਏਕ ਉਸਤਤ ਅਨੇਕ, ਸਤਪੁਰਖ ਪੂਰਨ ਬਬੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗੰਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ, ਅਨੇਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤਬਲਹਾਰੀ ਸਤ ਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀਂ ਕਦੇ ਬਿਨਾਸੁ, ਜਾ ਕੈ ਮਨ ਪ੍ਰਗਟੇ ਗੁਣ ਤਾਸੁ, ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ, ਤਪ ਤਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਝੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਕੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਪੋਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ, ਰਚੇ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਹਾਰੀ ਸਲੋਕ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰਹੁ, ਚਰਨ ਕਮਲ ਰਿਧ ਮੈਂ ਉਰਤਾਰਹੁ, ਕਰਨ ਕਾਰਣ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੁ ਨਾਮ ਹਰ ਵਥ, ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੂ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੂੰਟ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੁਭਾ ਕੋ ਕਰਹਿ ਭਲੀ ਕਰਨੀ, ਸਾ ਸੁਭਾ ਭਜ ਹਰ ਕੀ ਸਰਨੀ, ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖ ਦਲਾਏ, ਸਰਬ ਨਿਧਾਨ ਮੈਂ ਹਰੇ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਭੂ ਦੋ ਹਰ ਕੈ ਨਾਏ, ਦੈਤ ਸੁਧਾਵਤ ਆਵੈ ਠਾਏ, ਤਾ ਕਉ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੈ ਅਬਿਨਾਸੀ, ਕਹੋ ਨਾਨਕ ਗਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਆਨਕ ਉਪਾਵ ਨਾ ਛੂਟਣ ਹਾਰੇ, ਸਿਮਰਤ ਸਾਸ ਬੇਦ ਵਿਚਾਰੇ, ਹਰ ਕੀ ਭਗਤ ਕਰਹੁ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਭ ਝੂਠ ਪਾਸਾਰੀ,
ਜਿਨ ਦੀਏ ਤੇ ਸਬੂਜੇ ਨਾ ਬੇਗਾਨਾ ਨਾ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੂ ਮਨ ਮਾਹੇ ਜਨਮ ਜਨਮ ਕੇ ਕੇਲ ਬਿਖ ਜਾਹੇ ਆਪ ਜਪਹੁ ਅਵਰਾ ਨਾਮ ਜਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੁਮਾਲ ਸ਼ਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭਿਆਪ ਅਨਕ ਬਿਸਥਾਰ ਏਕ ਤੇ ਭਏ ਏਕ ਆਰਾਧ ਪ੍ਰਾਸਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਤ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸੋ ਆਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰੂ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਇਸ਼ ਪੁੰਨੀ ਸ਼ਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਨੈ ਸੋ ਕਿਉਂ ਵਿਸਰੈ ਜਿਨ ਸਭ ਕੇਸ਼ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ ਗੁਰੂ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਇਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਨ ਰੰਗ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਸ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੁ ਬਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸੁਮਦੀ ਆਪ ਆਪਨ ਕੀਆ ਨਾਨਕ ਆਪ ਇਹ ਫਿਰ ਜਾਪ
अष्टपदी जब अकार एकाशिना दृष्टिता पाप पुन तब कह ते होता। जब तारी आपन सुन समाद तब बैर विरोध किस संग कुमात। जब इसका वर्ण चिहन न जापत तब हरक सोग कह किसे व्यापत। जब आपन आप पार ब्रह्म तब मोह कहा किस होवत परम। आपन खेल आप वर तीजा नानक करने हार ना दूजा। जब होवत प्रभ केवल तनी तब बंद मुक्त कहो किस कहो गनी। जब एक है हर अगम अपार तब नरक सुरक कहो कौन अवतार। जब निर्गुण प्रभ सह सुबाए तब सेव सकत कहो कित ठाए। जब आप ही आप अपनी ज्योत तर तब कवन निडर कवन कत डर। आपन चले तो आप करने हार नानक ठाकुर अगम अपार। अबिनासी सुख आपन आसन तह जन मरण कहो कहा बिनासन। जब पूर्ण करता प्रभ सोए तब जम की त्रास कहो किस होए। जब अवगित अगोचर प्रभ एका तब चित्र गुप्त कैस पूछत लेखा। जब नाथ निरंजन अगोचर अगादे तब कौन छुटे कौन बंधन बादे। आपन आप ही अचरजा नानक आपन रूप आप ही उपरजा। जह निर्मल पुरख पुरख पात होता तह बिन मैल कहो क्या तोता। जह निरंजन निरंकार निर्बान तह कौन कौ मान कौन अभिमान। जह स्वरूप केवल जगदीश तह शाल शिदर लगत कहो कीस। जह ज्योत स्वरूपी ज्योत संग समावै तह किसै भूख कवन त्रिपतावै। करण करावन करने हार नानक करते का नाहीं सुमार। जब अपनी शोभा आपन संग बनाई तब कवन माए बाप मित्र सोत पाई। जय सर्व कला पे प्रवीण तह वेद कतेव कहा को चीन। जब अपन आप उतार तो सगन अप सगन कहा विचार। दुहा श्रेय का आप स्वामी खिल बिगसय अंतर जामी। खिल बिगसय अंतर जामी तह वेद तह तब से आपन संग बनाई तब कवन माए बाप मित्र सुत पाई। जय सर्व कला पे प्रवीण तह वेद कतिव कहा को चीन। जब आपन आप उतार तो सगन अप सगन कहा विचार। जह आपन ऊच आपन आप नेरा तह कौन ठाकर कौन कहिए चेरा। बिसमन बिसम रहे बिसमाद नानक अपनी गत जानो आप। जह निर्मल पुरख पुरख पात होता तह बिन मैल कहो क्या तोता। जह निरंजन निरंकार निर्बान तह कौन कौ मान कौन अभिमान। जह स्वरूप केवल जगदीश तह शाल शिद्र लगत कहो कीस। जह ज्योत स्वरूपी ज्योत संग समावै तह किसै भूख कवन त्रिपतावै। करण करावन करने हार नानक करते का नाही सुमार। जब अपनी शोभा आपन संग बनाई तब कवन माए बाप मित्र सुत पाई। जह सर्व कला पे प्रवीण तह वेद कतेव कहा को चीन। जब आपन आप उतार तो सगन अप सगन कहा विचार। जह आपन ऊच आपन आप नेरा तह कौन ठाकुर कौन कहिए चेरा। बेसमन बेसम रहे बेसमाद नानक अपनी गत जानहु आप। जह अशाल अशेद अपेद समाया उहा किसे व्यापत माया। आपस को आपे आदेश तेह गुण का नाही प्रवेश। जह एक है एक भगवंता तह कौन अचिंत किस लगे चिंता। जह आपन आप पतियारा तह कौन कथे कौन सुनने हारा। बहु बेअंत ऊचते ऊचा नानक आपस को आपे पहुचा। जह आप रचो प्रपंच आकार तेहो गुण मैं कीनो विस्तार। पाप पुन तय पई कहावत को नरक को सुर्ग बंशावत। आल जाल माया जंजाल होमै मोह परम पै पार। दुख सुख मान अपमान अनक प्रकार की ओ बखियान। आपन खेल आप कर देखै खेल संकोचै तौ नानक एकै। जह अबगत भगत
तह आप जह पसरे पसार संत परताप दुहू पाख का आपे तनी उनकी शोभा उनहू बनी आपे कौतुक करे आनंद जोज आपे रास भोगन निर्जोग जिस भावे तिस आपन नाए लावे जिस भावे तिस खेल खिलावे बेशुमार अथा अगंत अतुल ज्यों बुलावो त्यों नानक दास बोले श्लोक।

ਦੂਜਾ ਕਹਿ ਦ੍ਰਿਸ਼ਟਾਰੁ, ਅਸ਼ਟਪਦੀ ਆਪ ਕਥੈ ਆਪ ਸੁਣੇ ਹਾਰੁ, ਆਪੇ ਏਕ ਆਪ ਵਿਸਥਾਰੁ, ਜਾ ਤਿਸ ਪਾਵੈ ਤਾਂ ਸ੍ਰੇਸ਼ਟ ਉਪਾਏ, ਆਪਣੇ ਭਾਣੇ ਨਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛੁ ਹੋਏ, ਆਪਣ ਸੂਤ ਸਭ ਜਗਤ ਪਰੋਏ, ਜਾ ਕਉ ਪ੍ਰਭ ਜੀਓ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਵੇਤਾ, ਨਾਨਕ ਸਗਲ ਸ੍ਰੇਸ਼ਟ ਕਾ ਜੇਤਾ, ਜੀ ਜੰਤਰ ਸਭ ਤਾਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ, ਤਿਸ ਤਾਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾਕੈ ਸਭ ਹਾਥ, ਅੰਤਰ ਬਾਹਰ ਜਨ ਹੁਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸਦਾ ਬਲਹਾਰ, ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੈ ਆਪ, ਅੰਤਰ ਜਾਮੀ ਰਹੇ ਵਿਆਪ, ਪ੍ਰਤ ਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰ ਇਕ ਨਾਏ, ਤਿਸ ਕੀ ਆਸਨ ਬਿਰਥੀ ਜਾਏ, ਸੇਵਕ ਕੋ ਸੇਵਾ ਬਨਾਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਆਨ ਦਿਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਉ, ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟੈ ਅਗਿਆਨ ਬਿਨਸੇ ਅੰਧੇਰਾ, ਸੁਣ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ, ਮਨ ਤਨ ਨਾਮ ਚ ਭੋਲੇ ਵਿਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਕੇਵ ਤੁਮਾਰੀ, ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਹੁਰ ਨਾ ਆਵੈ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਭਰੈ ਰਾਖਨ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ, ਸਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰੇਸ਼ਟ, ਚਰਨ ਕਮਲ ਜਾਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਹ ਤਿਨਿਹਾਲ, ਤਾਕੈ ਨਿਕਟ ਨ ਆਵਤ ਕਾਲ, ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ, ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸੋ, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪਰਗਾਸੋ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ, ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਸੁਨ ਸਮਾਦ ਅਨਹਤ ਤਹਿ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਬਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਾਨ ਤੇਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਤਹਿ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਉ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀ ਰਸੂਰ ਨਖਿਅਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਬੋਤ,
ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਵਸੇ ਬਾਹਰ ਪਿਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅਨਖ ਕਲਾ ਲਖੀ ਨਾ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸੇ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮੱਧ ਅਲਿਪਤੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ, ਇਸ ਤੇ ਹੋਏ ਸੁਨਾ ਹੀ ਬੁਰਾ, ਊਰੈ ਕਹੋ ਕਿਨੈ ਕਛੁ ਕਰਾ, ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਚ, ਤਾਂ ਕੀ ਗਤਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ

ਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਦੂਰ ਗਾਵੇ ਕੋ ਵਿਖੇ ਹਾਦਰਾ ਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤਕ ਪਾਹੀ ਜੁਗਾ ਜੁਗੰਤਰ ਕਾਹੀ ਕਾਹੀ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪਰਵਾਹੂ ਸਾਚਾ ਸਾਹਿਬ ਸਾਚ ਨਾਹਿ ਭਾਖਿਆ ਭਉ ਅਪਾਰੂ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੋਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ

ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੀਤੇ ਮੰਗਹਿ ਜੋਦ ਅਪਾਰ, ਕੀਤਿਆ ਗਣਤ ਨਹੀਂ ਵਿਚਾਰ। ਕੀਤੇ ਖੱਪ ਟੁੱਟਹਿ ਬੇਕਾਰ, ਕੀਤੇ ਲੈ ਲੈ ਮੁੱਕਰ ਪਾਏ। ਕੀਤੇ ਮੂਰਖ ਖਾਈ ਕਾਏ, ਕੀਤਿਆ ਦੁਖ ਭੂਖ ਸਦ ਮਾਰ। ਇਹ ਪੈਦਾ ਤੇਰੀ ਦਾ ਤਾਰ, ਬੰਦ ਕਲਾਸੀ ਭਾਣੈ ਹੋਏ। ਹੋ ਰਾਕ ਨ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ। ਉਹ ਜਾਣੈ ਜੇਤੀਆਂ ਮੁਹਿ ਖਾਏ, ਆਪੇ ਜਾਣੈ ਆਪੇ ਦੇ। ਆਖ ਸੇ ਭੇ ਕੇ ਹੀ ਕੇ, ਜਿਸਨੂੰ ਬਖਸੇ ਸਿਫਸਾ ਲਾਹਾ। ਨਾਨਕ ਪਾਤਸ਼ਾਹੀ ਪਾਤਸ਼ਾਹੁ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੀ। ਅਮੁੱਲ ਭਾਈ ਅਮੁੱਲ ਸੁਮਾਹੀ, ਅਮੁੱਲ ਧਰਮ ਅਮੁੱਲ ਦੀਵਾਨ। ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ। ਆਖਹਿ ਪੜੇ ਕਰਹਿ ਵਖਿਆਣ, ਆਖਹਿ ਬਰਮੇ ਆਖਹਿ ਇੰਦ। ਆਖਹਿ ਗੋਪੀ ਤੈ ਗੋਵਿੰਦ, ਆਖਹਿ ਈਸ਼ਰ ਆਖਹਿ ਸਿੱਧ। ਆਖਹ ਕੇਤੇ ਕੀਤੇ ਬੁੱਧ, ਆਖਹ ਦਾਨਵ ਆਖਹ ਦੇਵ। ਆਖਹ ਸੁਰ ਨਰ ਮੁਨ ਜਨ ਸੇਵ, ਕੀਤੇ ਆਖਹ ਆਖਣ ਪਾਹੇ। ਕੀਤੇ ਕਹਿ ਕਹਿ ਉਠ ਉਠ ਜਾਹੇ, ਏਤੇ ਕੀਤੇ ਹੋਰ ਕਰੇ। ਹੇ ਤਾਥ ਨ ਸਕਹਿ ਕੇਈ ਕੇ, ਜੀਵੜ ਭਾਵੈ ਤੇਵੜ ਹੋਏ। ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ। ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ। ਕੀਤੇ ਵਾਵਣ ਹਾਰੇ, ਕੀਤੇ ਰਾਗ ਪਰੀ ਸਿਓ ਕਹੀਐਨ। ਕੀਤੇ ਗਾਵਣ ਹਾਰੇ, ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ। ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ। ਗਾਵਹਿ ਇੰਦੇ ਦਾਸਨ ਬੈਠੇ ਦੇਵ ਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣਿਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨੋ ਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਹਿ ਜੋਦ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇ ਤੁਦਨੋ ਗਾਵਹਿ ਜੋ ਤੁਦ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ ਸੇ ਮੈਂ ਚੇਤਨਾਵਨ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀਓ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹੁ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਬਿਭੂਤ। ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਥ। ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜ

देशो आदनील नादनाथ जुग जुगे को वेशु एका माई जुग तुवे आई तीन चेले परवाण एक संसारी एक भंडारी एक लाई दीवाणु जिव तिस पावे तिवै चलावै जिव होवै प्रमाण ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣੁ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ।

ते सदा अंग संगे अपंगंग बेपूते। वाहिगुरु जी का खालसा, वाहिगुरु जी की फतेह। एक ओंकार सतगुर प्रसाद पातशाही दसवीं त्वै प्रसाद सवैये श्रावक शुद्ध समूह सिदान के देख फिर कर जोग जति के सूर सुरार्दन शुद्ध सुधा दिख संत समूह अनेक मती के सारे ही देश को देख रहे हो मत को न देखित प्राण पति के श्री भगवान की पाए कृपा हूं ते एक रति बिन एक रति के मातिम तंग जरे जर संग अनूपू तंग सुरंग सुवारे कोट तुरंग कुरंग से कूदत पौन के गौन कुजात निवारे भारी पुजान के भूप भली बिद न्यावत शीस न जात बिचारे हिते भय तो कहा भय भूपत अंत को नांगे पाए पधारे जीत फिरे सब देश दिशान को बाजत ढोल मृदंग नगारे गुंजित गुड़ गजान के सुंदर हिंसत ही है राज हजारे भूत पवेक पवान के भूपत कौन गने नहीं जात बिचारे श्रीपद श्री भगवान भजे बिन अंत को अंत के धाम सिधारे तीर्थ नान दया दमदान सुसंजम निम अनेक बिसेख है भेद पुराण कतेब कुरान जमीन जमान सुबान के पेख है पौन आहार जती जत तार सब सुबिचार हजार के देख है श्री भगवान भजे बिन भूपत एक रति बिन एक न लिख है शुद्ध सिपाह दुरंत दुबाह सुसा सुना दुर्जान दलेंगे पारी गुमान परे मन में कर पर्वत पंख हले न हलेंगे तोर रीन मरोर मुवासन मातिम तंगन मान मलेंगे श्रीपद श्री भगवान कृपा बिन त्याग जहां निदान चलेंगे वीर अपार बड़े बरे आर विचार एसार की तार पछैया तोरत देश मलिंद मुवासन मातिग जान के मान मलैया गाड़े गड़ान के तोड़ नहार सो बात नहीं चकचार लवैया साहिब श्री सब को सिर नायक जाचक नेक सुवेक दिवैया दानव देव फनिंद निशाचर भूत भविख भवान जपेंगे जीव जिते जल मैं तल मैं पल ही पल मैं सब ताप तपेंगे पुन प्रतापन बाढ़ जय तुन पापन के बुंज खपेंगे साध समूह प्रसन्न फिरे जग सत्र सब अवलोक चपेंगे मानव इंद्र गजिंद्र निराधव चौं त्रिलोक को राज करेंगे कोट स्नान गजा दिक दान अनेक सुअंबर साज भरेंगे ब्रह्म महेश्वर विष्णु सचिवत अंत वसे जम्फास भरेंगे जे नर श्रीपत के प्रस हैं पगते नर फिर न देह तरेंगे कहा भयो जो दो लोचन मूंद कह बैठ रहे हो भगत ध्यान लगायो नाथ फिरो लिये सास समुन्द्रन लोक गयो पर लोक गवायो वास कियो बख्यान सुबैठ कह सिह ऐसे सुबैस बितायो साच कहूं सुन लेहु सब जिन प्रेम कियो तिन ही प्रभ पायो काहू लै पाहन पूज धरियो सिर काहू लै लिंग गरे लटकायो काहू लख्यो हर वाची दिशा मह काहू पछा को शीस निवायो को बतान को पूजत है पास को मृतान को पूजन तायो कूर क्रिया जो सब ही जग श्री भगवान को भेद न पायो को बतान को पूजित है पस को मृतान को पूजन तायो कूर क्रिया और जो सब ही जग श्री भगवान को भेद न पायो। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवीं कवि उवाच बेनती चौपाई हमरी करो हाथ दै रक्षा पूर्ण होए चित की इच्छा तब चरणन मन रहे हमारा अपना जान करो प्रतिपारा हमरे दुष्ट सबै तुम काबो आप हाथ दै मुहे बचावो सुखी बसै मोरु परिवारा सेवक सिख सबै करतारा हो रक्षा निज कर दै करिय सब बैरन को आसंगरिय पूर्ण होए हमारी आसा तोर भजन की रह प्यासा तुम्हें छाड़ कोई अवर न त्याऊं जो बर चाऊं सो तुम ते पाऊं सेवक सिख हमारे तारी है चुन चुन सत्र हमारे मारी है आप हाथ दे मुझे उबरी है मरण काल का त्रास निवरी है हू जो सदा हमारे पच्छा श्री अस तुझ जू करे हो रक्षा
राख लिहो मोहे राखन हारे साहिब संत सहाय प्यारे दीन बन दुष्टन के हंता तुम हो पुरी चतुर्दशकंता काल पाए ब्रह्मा बाप तरा काल पाए शिवजू अवतरा काल पाए कर विष्णु प्रकाशा सकल काल का किया तुमासा जवन काल जोगी शिव की यो वेद राज ब्रह्मा जूती यो जवन काल सब लोक सुवारा नमस्कार है ताहे हमारा जवन काल सब जगत बनायो देव दै जचन पजायो आदंति कै अवतारा सुई गुरु समझियो हमारा नमस्कार तिसी को हमारी सकल प्रजा जिनी आप सुवारी शिवकन को सब गुण सुख दियो सत्रन को पलमु बद कियो कट कट के अंतर की जानत भले बुरे की पीर पछानत चीटी ते कुंचरे अस्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने काट काट के पट पट की जाने जब उदकर्क करा करतारा प्रजा तरत तब दे अपारा जब आकर्क करत हो कबू तुम मैं मिलत दे तर सबू जेते बदन सृष सब तार आप अपनी बूझ उचार तुम सब ही ते रहत निरालम जानत भेद भेद अर आलम निरंका निर्भका निर्लंब वाद नील अनाद असंभ ताका मूढ़ उचारत भेदा जा को भेव न पावत बेदा ताको कर पाहन अनुमानत महामूढ़ कछ भेद न जानत महादेव कौ कहत सदा शिव निरंकार का चीनत नह पेव आप अपनी बुद्ध है जेती वर्णत भिन्न भिन्न तुहे तेती तुमरा लखा न जाय पसारा के विद सजा प्रथम संसारा एक कै रूप अनूप स्वरूपा रंक भयो राव कही पूपा अंडज जे रसे तजकीनी उत भुज खान बहुर रच दीनी कहूं फूल राजा हवे बैठा कहूं सिमट पय शंकर कैठा सिगरी सिरत दिखाए अचंपव आद जुगाद स्वरूप सोयम पव आप रक्षा मेरी तुम करो सिखो वार सिख संगरो दुष्ट जिते उठवत उत्पाता सकल मलेश करो रनकाता जे अस तुझ तब सरणी परे तिनके दुष्ट दुख्त हवे मरे पुरख जवन पग परे तिहारे तिनके तुम संकट सब टारे जो कल को एक बार ते है ताके काल निकट नह है रक्षा हुए ताय शुभ काला दुष्ट अरिष्ट करे तत्काला कृपा दृष्टन जाहे नि हरि हो ताके ताव तनक में हरि हो रिद्ध सिद्ध कर्म सब होई दुष्ट छाछ सके न कोई एक बार जिन तुम्हें सुम्भारा काल फास्ते ताहे उबारा जिन नर नाम तिहारु कहा दारिद दुष्ट दुख ते रहा खड़ग के तुम्हें शरण तिहारी आप हाथ दैले हो उबारी सर्व ठौर मोहो सहाई दुष्ट दुख ते लो बचाई कृपा करी हम पर जग माता ग्रंथ करा पूर्ण सुबराता किल विक्षकल देह को हरता दुष्ट दोख इनको छय करता श्री अस जप भय दयाला पूर्ण करा ग्रंथ तत्काला मन बांछत फल पावे सोई दुख न तिसै व्यापत कोई अड़ेल सुने गुंग जो याई सुरस न पावई सुने मूढ़ चित लाए चतुरता आवई दुख दर्द पाव निकड़ना तिन नर के रह हो जो या की एक बार चौपाई को कह चौपाई संबत सत्रह सहस पनी जय अर्थ सहस फुन तीन कही जय आद्र सुधि अष्टमी रवारा तीर्थ तद्रव ग्रंथ सुधारा सुवैया पाई गए जब ते तुमरे तब ते कुमाक तरे नहीं आने हो राम रहीम पुराण कुरान अनेक कह मत एक न मान्यो सिमृत शास्त्र भेद सब है बहु भेद कह हम एक न जान्यो श्री अस्पान कृपा तुमरी कर मैं न कहो सब तुहे बखान्यो दो हरा सगल द्वार को चाड कह गयो तुहारो द्वार बाहे गहे की लाज अस गोबिंद दास तुहार सगल द्वार को छाट कै गयो तुहारो द्वार बाहे गहे की लाज अस गोबिंद दास तुहार वाहे गुरु जी का खालसा वाहे गुरु जी की फतेह। रामकली महला तीजा आनंद को अंकार सतगुर प्रसाद आनंद पया मेरी माए सतगुरु मैं पाया सतगुरु ता पाया सहज सेती मन वजिया वाधाइया राग रतन परवार परिया शब्द गावन आईया शब्दो ता गावो हरि केरा मन जिनी वसाया
ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਚੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰੇ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦਵਾ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੂਹ ਤੁੱਟਾ, ਤਿਨ ਕਾ ਸ਼ਬਦ ਸੱਚਾ ਸੁਆਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇਕ ਭਰਮ ਭੁੱਲੇ ਫਿਰਹਿ ਦਾਹ ਦੇ ਸਿੱਖ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥੇ ਹੋ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਟਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕਾਮੂ ਲੈਨਾ ਕੀਚੈ ਜਿਤੰਤ ਪਛੋਤਾਈਐ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਗਮ ਗੁਚਰਾ ਤਿਰੰਤ ਨਾ ਪਾਇਆ ਅੰਤੋ ਨਾ ਪਾਇਆ, ਕਿਨੈ ਤੇਰਾ ਆਪਣਾ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਗਮੈ ਤਿਰੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਇਕ ਵੇਖ ਪਰਸਨੇ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਕਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵਾਲ ਹੋ ਨਿਕੇਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਨੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ੍ਹਾਂ ਮਿਲਾਹੀ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ, ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ,
ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪ ਸੰਗਤ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਈ ਸਹਿ ਸਹਿ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ, ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ, ਤਿਨੀ ਜਨਮ ਜੂਐ ਹਾਰੇ ਆਏ, ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜੋ ਬੇਤਾਲਿਆ, ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋ ਪਹੁੰਚੈ ਨਾਹੀ, ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤ ਮੈਂ ਸਮਾਲੇ ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਈ, ਕਹਿ ਨਾਨਕ ਸੁਣਹੁ ਸੰਤ ਹੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਦੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅੰਸਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਹੇ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਣੀ, ਕਹਿ ਨਾਨ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੰਭਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਵੇ ਕਹਿ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਧਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕਿ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਵਿੜਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਹੇ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਗਣ ਸਭ ਇੱਕੋ ਜੇ ਹੀ ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ, ਇਹ ਮਾਇਆ ਜਿੱਤਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ, ਕਹਿ ਨਾਨ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ, ਹਰਿਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੋਪੀਐ ਵਿਚੋ ਆਪ ਜਾਏ, ਜਿਸ ਦਾ ਜੀਵ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰੇ ਆਪ ਮੁੱਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ, ਹਰਾਸ ਮੇਰੀ ਮਨ ਵਣਜਾਰਾ, ਹਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਸੁਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹ ਖਟਿਓ ਦਿਹਾੜੀਓ, ਧਨ ਤਿਨਾ ਮਿਲਿਆ ਜਿਨ ਹਰੇ ਆਪੇ ਭਾਣਾ,
कह नानक रास मेरी मन हुआ बनजारा, ए रसना तू अनरस रास रही तेरी प्यास न जाए। प्यास न जाए हूरत कितै जिचर, हरस पलै न पाए हरस पाए पलै पिए, हर रस बौड़ न तिसना लागै आए। यो हरस करमी पाइए सतगुर मिलै जिसे आए, कह नानक होर रसा विसरे जाहर वसै मन आए। हे शरीरा मेरिया हर तुम मैं जोत रखी ता तू जग में आया, हर जोत रखी तुत विच ता तू जग में आया। हरे आपे माता आपे पिता जिन ज्यो पाए जग दिखाया, गुर प्रसादी बुझिया तां चलत होआ चलत नदरी आया। कह नानक सृष्ट का मूल रचिया जोत रखी ता तू जग में आया, मन चाओ पया प्रभ आगम सुनिया। हर मंगल गाओ सखी ग्रह मंदर बनिया, हर गाओ मंगल नित सखिए सोग दुख ना व्यापे, गुर चरण लागे दिन सुभागे आपना फिर जापे। अनहत बाणी गुर शब्द

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਦਾਤਾ ਦਾਤ

ਤਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨ ਸਕੈ ਬਿਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਲਾਹੇ ਪ੍ਰਾਪਤ ਕਰਦੇ ਹੋ, ਹਾਜ਼ਰੀਆਂ ਭਰਦੇ ਹੋ, ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਤਰਸ ਕੀਤਾ ਹੈ ਪਾਵਨ ਪਵਿੱਤਰ ਦੀਵਾਨਾਂ ਦੀ ਸੰਪੂਰਨਤਾ ਤੇ। ਅੱਜ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰਾਂ ਨੇ ਰੱਬੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਨ ਕੀਤਾ ਹੈ। ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾ ਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਗਿਆ ਹੈ। ਗੁਰਦੇਵ ਪਿਤਾਮ ਜੀ ਨੇ ਇਸ ਪਾਵਨ ਅੰਮ੍ਰਿਤ ਸ਼ਬਦ ਵਿੱਚ ਇਹ ਬਖਸ਼ਿਸ਼ ਇਹ ਰਹਿਮਤ ਕੀਤੀ।

ਸਹਿ ਕੁਦਰਤ ਸੁਣੈ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸਿਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨਬਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੋਂ ਕਦਰ

ਛਲੀ ਚੰਦਰਾ ਵਲਕਾਨ ਕਰਸਨ ਜਾਤ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਕੀਆ ਕਲ ਮੈਂ ਬੇਦ ਤਰਪਣ ਹੂਆ ਨਾਮ ਖੁਦਾਈ ਅਲਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੇ ਅਮਲ ਕੀਆ।

ਮਸਤਕ ਸੰਧਿਆ ਬਾਦੰ ਸਿਲ ਪੂਜਲ ਬਗਲ ਸਮਾਦੰ ਝੂਠ ਭੁਖ ਨਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾ ਟੰਗ ਦੇ ਧੋਤੀ ਬਸਰ ਕਪਾਟੰ ਜੇ ਜਾਣ ਬਰਮੰ ਕਰਮੰ ਸਭ ਕੁਟ ਨਿਸਚੋ ਕਰਮੰ ਕਉ ਨਾਨਕ ਨੇ ਚੋ ਧਿਆਵੈ ਬਿਨ ਸਤਿਗੁਰ ਬਟ ਨ ਪਾਵੇ ਪੌੜੀ ਕਪੜ।

ਚੱਲੇ ਪਾਏ ਚੌਂਕਣ ਬੁਲਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਇਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਬੇਪੱਗਾ ਗਿਆ ਮਹਲਾ ਪਹਿਲਾ।

ਲਾ ਰਹੇ ਹੋ ਗੁਰੂ ਕੀ ਸਾਜ ਨਿਵਾਜੀ ਪਰਮ ਪਿਆਰੀ ਸਾਧ ਸੰਗਤ ਜੁੜ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਉਣ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੇ ਵਿਚਾਰ ਸਰਵਣ ਕਰੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਸੋਇ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖੋ ਧੋਵੈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਣ ਤਾਰਣ ਹਰ ਨਿਧ ਦੁਖ ਨ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਣ ਤਾਰਣ ਹਰ ਨਿਧ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੁਝਾ ਇਹ ਜਤਨ ਕਾਟ ਕਲ ਕਾਲ
रहाओ आद अंत दयाल पूर्ण तिस बिना नहीं कोए जन्म मरण निवार हर जपो सिमर स्वामी स वेद सिमरत कथा शास्त्र भगत करहे विचार मुक्त पाया साध संगत बिनस जाए अंधार चरण कमल आधार जनका रास पूंजी एक तान मान देवान सचा नानक की प्रभ टेक चरण कमल आधार जनका रास पूंजी एक तान मान देवान सचा नानक की प्रभ टेक वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जिड़ बैठी अति सत्कारियो साध संगत जियो वड़े भागा वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सबाग समा सतगुरां दी मेहरामत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी है सत्कार योग भाई साहब भाई हरभजन सिंह जी लहरी साहब उन्हां दे जथे पासो संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है ओ पावन हुक्म धन गुरु अर्जन साहब महाराज दीन दुनिया दे मालिक सच्चे पातशाह उन्हां दी रसना तो उचारण कीता होया ए पावन शब्द राग तनासरी धन गुरु ग्रंथ साहिब महाराज जी दे 675 अति 76 अंग ते सवायमान है। अब ग्रंथो अज मेरे सतगुरां ने की बख्शिश रहमता नाल नवाजे ओ विचार दी आरंभता तो पहला एक बारी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते एक बारी करो कृपा दियो असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। इस पावन शब्द की रहाउ की पंक्ति विच मेरे सतगुरां ने जिक्र किया है साधु संग भजहो गोपाल। साधु दे अर्थ ने गुरु, संग दे अर्थ ने गुरु की संगत, भजहो दे अर्थ ने जपो, गोपाल दे अर्थ ने धरती दे जीवां दी पालना करन वाला मेरा परमात्मा वाहिगुरु। उस परमात्मा नूं जपो ते किथे गुरु दी संगत विच बैठ के आन संजम किश ना सुझै इह जतन काट कल काल। धन गुरु अर्जुन साहिब महाराज जी कहिंदे ने मैनूं होर कोई ऐसा ढंग नहीं लभदा, ऐसी कोई जुगती नहीं सुझदी जिस ढंग दे नाल जिस जुगती दे नाल मैं जमा दियां फाहियां नूं कट सकां, आ संसार दे चंभेलियां तों मैं बच सकां। कोई जुगती लभदी नहीं होर, बस इक्को जुगती है संसार दे चंभेलियां तों बंधनां तों बचण वास्ते,
ਜਮਾਂ ਦੀਆਂ ਫਾਹੀਆਂ ਤੋਂ ਬਚਣ ਵਾਸਤੇ ਇੱਕੋ ਜੁਗਤੀ ਹੈ, ਗੁਰੂ ਦੀ ਸੰਗਤ ਮਿਲ ਜਾਏ ਅਤੇ ਵਾਹਿਗੁਰੂ ਦਾ ਨਾਮ ਸਾਡੀ ਰਸਨਾ 'ਤੇ ਆ ਜਾਏ। ਇਹ ਦੋ ਦਾਤਾਂ ਮਿਲ ਜਾਣ ਅਤੇ ਬੰਦੇ ਦੇ ਬੰਧਨ ਕੱਟੇ ਜਾਂਦੇ ਨੇ, ਜ਼ਿੰਦਗੀ ਦੇ ਝਮੇਲੇ ਖਤਮ ਹੋ ਜਾਂਦੇ ਨੇ, ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਤੁਸੀਂ ਪੜ੍ਹਦੇ ਹੋ, ਸਤਿਗੁਰਾਂ ਨੇ ਬਹੁਤ ਇੰਝ ਕਹਿ ਲਈ ਵੀ ਪ੍ਰਕਰਨ ਸਾਡੇ ਸਾਹਮਣੇ ਰੱਖੇ। ਨਾਮ ਦਾ ਪ੍ਰਕਰਨ ਸਾਨੂੰ ਬਾਣੀ ਵਿੱਚੋਂ ਮਿਲਦਾ, ਗੁਰੂ ਦਾ ਪ੍ਰਕਰਨ ਬਾਣੀ ਵਿੱਚੋਂ ਮਿਲਦਾ, ਪੰਜਾਂ ਵਕਾਰਾਂ ਦੇ ਪ੍ਰਕਰਨ ਸਾਨੂੰ ਬਾਣੀ ਵਿੱਚੋਂ ਮਿਲਦੇ ਨੇ, ਸਾਕਤ ਬੰਦੇ ਦੇ ਪ੍ਰਮਾਣ ਸਾਨੂੰ ਬਾਣੀ ਵਿੱਚੋਂ ਮਿਲਦੇ ਨੇ, ਪ੍ਰਕਰਨ ਮਿਲਦਾ, ਗੁਰਮੁਖਾਂ ਦਾ ਪ੍ਰਕਰਨ ਮਿਲਦਾ ਹੈ। ਜਿੱਥੇ ਇੰਨੇ ਪ੍ਰਕਰਨ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਮਿਲਦੇ ਨੇ, ਉੱਥੇ ਗੁਰੂ ਦੀ ਸੰਗਤ ਦੇ ਵੀ ਪ੍ਰਕਰਨ ਬਹੁਤ ਮਿਲਦੇ। ਜਿੱਥੇ ਨਾਮ ਦੀਆਂ ਵਡਿਆਈਆਂ ਮਹਾਰਾਜ ਜੀ ਨੇ ਕੀਤੀਆਂ, ਉੱਥੇ ਗੁਰੂ ਦੀਆਂ ਵਡਿਆਈਆਂ ਕੀਤੀਆਂ ਨੇ, ਅਤੇ ਤੀਸਰੇ ਨੰਬਰ 'ਤੇ ਉੱਥੇ ਸੰਗਤ ਦੀਆਂ ਵੀ ਵਡਿਆਈਆਂ ਬਹੁਤ ਕੀਤੀਆਂ। ਸੰਗਤ ਹੈ ਨਾ ਜਿਹੜੀ ਸੰਗਤ, ਉਹ ਬੰਦੇ ਦੇ ਜੀਵਨ ਵਿੱਚ ਬੜੀ ਵੱਡੀ ਤਬਦੀਲੀ ਲੈ ਆਉਂਦੀ। ਮਾੜੇ ਬੰਦੇ ਦੀ ਸੰਗਤ ਮਿਲ ਜਾਏ ਤੇ ਬੰਦਾ ਮਾੜਾ ਬਣ ਜਾਂਦਾ, ਚੰਗੇ ਬੰਦੇ ਦੀ ਸੰਗਤ ਮਿਲ ਜਾਏ ਤੇ ਬੰਦਾ ਚੰਗਾ ਬਣ ਜਾਂਦਾ, ਮਹਾਨ ਬਣ ਜਾਂਦਾ। ਆਮ ਹੀ ਸਾਡੀ ਜ਼ਬਾਨ 'ਤੇ ਇੱਕ ਬਚਨ ਨਿਕਲਦਾ, ਜਦੋਂ ਕਿਤੇ ਸਾਡਾ ਬੱਚਾ ਕਹਿਣੇ ਤੋਂ ਬਾਹਰ ਹੋ ਜਾਏ, ਮਾੜੇ ਪਾਸੇ ਤੁਰ ਪਏ ਨਾ, ਤੇ ਜੇ ਕੁਛ ਸਾਨੂੰ ਪੁੱਛੇ ਵੀ ਭਾਈ ਇਹਨੇ ਤੁਸੀਂ ਸੂਹ ਜਨੋਂ ਮਾਰਤਾ ਪਿੱਤਾ ਪੜ੍ਹੇ ਲਿਖੇ, ਤੁਹਾਡੇ ਬੱਚੇ ਕਿਸ ਪਾਸੇ ਤੁਰ ਪਏ ਨੇ, ਮਾੜੇ ਪਾਸੇ ਤੁਰ ਪਏ ਨੇ, ਕਾਰਨ ਕੀ? ਤੇ ਸਾਡੀ ਜ਼ਬਾਨ ਤੋਂ ਇੱਕੋ ਸ਼ਬਦ ਨਿਕਲਦਾ, ਇਹਨਾਂ ਦੀ ਸੰਗਤ ਮਾੜੀ ਹੋ ਗਈ। ਜਿਨ੍ਹਾਂ ਕੋਲ ਬੈਠਦੇ ਸੀ ਉਹਨੂੰ ਮਾੜਿਆਂ ਦਾ ਸੰਗ ਮਿਲ ਗਿਆ। ਇਹਦਾ ਭਾਵ ਵੀ ਜਿਹੋ ਜਿਹੀ ਸਾਨੂੰ ਸੰਗਤ ਮਿਲੀ ਉਹੋ ਜਿਹਾ ਬੰਦੇ ਦਾ ਸੁਭਾਅ ਮਿਲ ਗਿਆ। ਚੋਰਾਂ ਦੀ ਸੰਗਤ ਮਿਲ ਜੇ ਬੰਦਾ ਚੋਰ ਬਣ ਜਾਂਦਾ, ਇੱਕ ਨਸ਼ਈ ਦੀ ਸੰਗਤ ਬਣ ਜੇ ਬੰਦਾ ਨਸ਼ਾ ਕਰਨ ਲੱਗ ਪੈਂਦਾ, ਇੱਕ ਜਵਾਰੀ ਕੋਲ ਬਹਿਣਾ ਸ਼ੁਰੂ ਕਰ ਦਿਓ ਬੰਦਾ ਜਵਾਰੀ ਬਣ ਜਾਂਦਾ। ਉਹ ਭਲਿਓ ਜੇ ਇਹਨਾਂ ਦੀ ਸੰਗਤ ਮਿਲ ਜੇ ਤੇ ਬੰਦਾ ਇਹਨਾਂ ਵਰਗਾ ਬਣ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਜੇ ਤੈਨੂੰ ਗੁਰਮੁਖਾਂ ਦੀ ਸੰਗਤ ਮਿਲ ਜੇ ਤੇ ਤੂੰ ਗੁਰਮੁਖ ਬਣ ਜਾਏ, ਜੇ ਤੈਨੂੰ ਗੁਰੂ ਦੀ ਸੰਗਤ ਮਿਲ ਜੇ ਤੇ ਤੂੰ ਵੀ ਵੱਡਿਆਂ ਭਾਗਾਂ ਵਾਲਾ ਦੈਵੀ ਗੁਣਾਂ ਨਾਲ ਭਰ ਜਾਏ। ਕੋਈ ਸ਼ੱਕ ਆ, ਜਿਹੜੀ ਤੁਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਹੋ ਨਾ, ਇਹ ਬੜੀ ਵੱਡੀ ਦਾਤ ਹੈ, ਪਰ ਮਿਲਦੀ ਗੁਰੂ ਦੀ ਕਿਰਪਾ ਨਾਲ। ਬਾਣੀ ਦਾ ਪ੍ਰਮਾਣ ਸਾਂਝਾ ਕਰਦੇ ਮਹਾਰਾਜ ਜੀ ਕਹਿੰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ। ਜਿਹਨਾਂ ਦੇ ਭਾਗ ਚੰਗੇ ਨੇ ਨਾ, ਵੱਡਿਆਂ ਭਾਗਾਂ ਵਾਲੇ, ਕੋਈ ਗੁਰੂ ਦੀ ਗੋਦ ਵਿੱਚ ਆਣ ਕੇ ਬੈਠ। ਵੇਖੋ ਗੁਰਦੁਆਰੇ ਦੀਆਂ ਬਿਲਡਿੰਗਾਂ ਕਿੱਡੀਆਂ ਕਿੱਡੀਆਂ ਵੱਡੀਆਂ, ਆਲੀਸ਼ਾਨ ਬਿਲਡਿੰਗਾਂ ਬਣੀਆਂ। ਇਸ ਗੁਰਦੁਆਰਾ ਸਾਹਿਬ ਦੇ ਜਿਸ ਤੁਸੀਂ ਦਰਬਾਰ ਵਿੱਚ ਬੈਠੇ ਹੋ ਨਾ, ਇਹਦੀ ਕਪੈਸਿਟੀ ਪਤਾ ਕਿੰਨੀ? ਇੱਥੇ ਹੋ ਸਕਦਾ ਦੀਵਾਰ 'ਤੇ ਲਿਖ ਕੇ ਲਾਇਆ ਹੋਵੇ ਇੰਜੀਨੀਅਰ ਨੇ, 2800 ਬੰਦਾ ਬੈਠ ਸਕਦਾ ਇਸ ਬਿਲਡਿੰਗ ਦੇ ਵਿੱਚ, ਇਸ ਹਾਲ ਦੇ ਵਿੱਚ 2000 ਅਤੇ 800 ਬੰਦਾ, ਉਹਨਾਂ ਦੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਬਿਲਡਿੰਗ ਬਣਾਈ ਇੰਜੀਨੀਅਰ। 2800 ਬੰਦੇ ਦੇ ਬੈਠਣ ਦਾ ਪ੍ਰਬੰਧ ਕੀਤਾ ਪਰ ਬੰਦੇ 28 ਵੀ ਨਹੀਂ, ਕਾਰਨ ਕੀ ਹੈ? ਆਪਾਂ ਵੇਖਦੇ ਨਾ ਸਵੇਰੇ ਸ਼ਾਮ। ਚਲੋ ਭਾਵੇਂ ਸਾਡੀ ਜ਼ਿੰਦਗੀ ਦੇ ਰੁਝੇਵੇਂ ਬਹੁਤ ਨੇ, ਅਸੀਂ ਪਰਿਵਾਰ ਪਾਲਣਾ, ਬੱਚੇ ਪਾਲਣੇ ਨੇ, ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ, ਪਰ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਨਾ, ਇਕੱਲਾ ਬੱਚੇ ਪਾਲਣਾ ਹੀ ਸਾਡੀ ਜ਼ਿੰਮੇਵਾਰੀ, ਇਕੱਲਾ ਸੰਸਾਰ ਦੇ ਕੰਮਾਂ ਨੂੰ ਕਰਨਾ ਸਾਡੀ ਜ਼ਿੰਮੇਵਾਰੀ ਨਹੀਂ। ਉਹ ਜ਼ਿੰਮੇਵਾਰੀਆਂ 2 ਨੰਬਰ 'ਤੇ ਆਉਂਦੀਆਂ। ਸਭ ਤੋਂ ਪਹਿਲੀ ਵੱਡੀ ਜ਼ਿੰਮੇਵਾਰੀ ਜਿਹੜੀ ਨਾ ਸਾਡੀ, ਉਹ ਨਾਮ ਨੂੰ ਸੰਭਾਲਣ ਦੀ ਏ, ਉਹ ਗੁਰੂ ਦੀ ਸੰਗਤ ਕਰਨ ਦੀ ਏ। ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਦਿਨ ਦੀ ਸ਼ੁਰੂਆਤ ਕਰਾਂਗੇ ਨਾ, ਤੇ ਸੱਚ ਜਾਣੇ ਜੇ ਪਰਿਵਾਰ ਆਪਣੇ ਆਪ ਹੀ ਸੰਭਾਲਿਆ ਜਾਣਾ, ਕਾਰੋਬਾਰ ਆਪਣੇ ਆਪ ਹੀ ਸੰਭਾਲਿਆ ਜਾਣਾ। ਜੇ ਅਸੀਂ ਕਹਾਂਗੇ ਵੀ ਆਹ ਵੀ ਸਮਾਂ ਅਸੀਂ ਉਸ ਪਾਸੇ ਲਾ ਦਈਏ, ਸੱਚ ਜਾਣੇ ਜੇ ਬਰਕਤ ਨਹੀਂ ਪਏਗੀ। ਜਿਨ੍ਹਾਂ ਦੇ ਭਾਗ ਪੂਰਬਲੇ ਭਾਗ ਜਾਗਦੇ ਨੇ ਨਾ, ਉਹ ਹੀ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਸੰਗਤ ਵਿੱਚ ਆਉਂਦੇ, ਨਹੀਂ ਤੇ ਨਹੀਂ ਬੰਦਾ ਸੰਗਤ ਵਿੱਚ ਆ, ਲੱਖ ਯਤਨ ਕਰੇ, ਪਤਾ ਨਹੀਂ ਕਿੰਨੀਆਂ ਕੋ ਰੁਕਾਵਟਾਂ ਪਏ, ਕਿਉਂਕਿ ਸਾਡੇ ਭਾਗ ਮੰਦੇ, ਕਰਮ ਨਹੀਂ ਸਾਡੇ ਚੰਗੇ, ਇਸ ਕਰਕੇ ਸੰਗਤ ਨਹੀਂ ਮਿਲਦੀ। ਉਹ ਵੱਡਿਆਂ ਭਾਗਾਂ ਵਾਲਿਆਂ ਨੂੰ ਸੰਗਤ ਮਿਲਦੀ। ਹਜ਼ੂਰ ਦੇ ਬੋਲ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ
ਭ੍ਰਮ ਝੋਟਾ ਖਾਵਹਿ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰਿਜੇ ਜੀ। ਬਹੁਤ ਮਹਾਰਾਜ ਨੇ ਪ੍ਰਮਾਣ ਦਿੱਤੇ ਜੀ ਸੰਗਤ ਵਰਗ, ਨਿਸ਼ਾਨੀ ਵੀ ਦੱਸੀ ਸੰਗਤ ਦੀ ਵੀ ਆਹ ਹੈ ਸੰਗਤ। ਕਿਉਂਕਿ ਬੰਦੇ ਦੀ ਸੋਚ ਵੇਖੋ ਕਿੱਥੇ ਨਾ, ਹੁਣ ਕਈ ਵਾਰੀ ਤੁਸੀਂ ਵੇਖਦੇ ਹੋ ਗੁਰੂ ਘਰਾਂ ਦੇ ਵਿੱਚ ਨਾ ਓਨੇ ਬੰਦੇ ਦਰਬਾਰ ਵਿੱਚ ਨਹੀਂ ਬੈਠਦੇ ਜਿੰਨੇ ਬਾਹਰ, ਇੰਝ ਕਹਿ ਲਈਏ ਵੀ ਟੇਬਲ ਲਾ ਕੇ ਅਤੇ ਕੁਰਸੀਆਂ ਲਾ ਕੇ ਬਾਹਰ ਬੈਠੇ ਹੁੰਦੇ ਨੇ ਜਿੱਥੇ ਪਾਰਕਿੰਗ ਪਲਾਟ ਹੈ, ਆਮ ਗੁਰਦੁਆਰਿਆਂ 'ਚ ਮਿਲ ਜਾਣ ਕਿ ਜਿਹੜਾ ਉੱਥੇ ਬੈਠਾ ਬੰਦਾ ਉਹ ਵੀ ਸੰਗਤ ਕਰ ਰਿਹਾ ਕਿ ਜਿਹੜਾ ਗੁਰੂ ਘਰ ਦੇ ਵਿੱਚ ਅੰਦਰ ਦਰਬਾਰ ਵਿੱਚ ਬੈਠਾ ਹੋਵੇ ਸੰਗਤ ਕਰ। ਨਹੀਂ ਗੁਰਮੁਖ, ਜਿੱਥੇ ਗੁਰੂ ਦੀ ਨਾਮ ਦੀ ਗੱਲ ਹੁੰਦੀ, ਜਿੱਥੇ ਗੁਰੂ ਦੀ ਗੱਲ ਹੁੰਦੀ, ਜਿੱਥੇ ਨਾਮ ਜਪਣ ਵਾਲਿਆਂ ਦੀ ਗੱਲ ਹੁੰਦੀ ਨਾ, ਉਹੀ ਸਾਡੇ ਵਾਸਤੇ ਸੰਗਤ। ਜੇ ਚਾਰ ਬੰਦੇ ਬਾਹਰ ਬੈਠੇ ਦੁਨੀਆਂ ਦਾਰੀਆਂ ਗੱਲਾਂ ਕਰ ਰਹੇ ਨੇ ਤਾਂ ਉਹਨਾਂ ਨੂੰ ਸਤ ਸੰਗਤ ਨਹੀਂ ਕਹਿਣਾ ਚਾਹੀਦਾ। ਸਤ ਸੰਗਤ ਉਹ ਏ ਜਿੱਥੇ ਇੱਕ ਦੀ ਗੱਲ ਕੀਤੀ ਜਾਏ, ਗੁਰੂ ਦੀ ਗੱਲ ਕੀਤੀ ਜਾਏ। ਹਜ਼ੂਰ ਦੇ ਬੋਲ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਭੁਜਾਏ ਜੀ। ਵੇਖੋ ਸੰਗਤ ਸਾਡੀ ਜੀਵਨ ਦੇ ਵਿੱਚ ਬੜੀ ਅਹਿਮੀਅਤ, ਬੜੀ ਮਹਾਨਤਾ ਰੱਖਦੀ ਹੈ, ਮਹਾਨਤਾ। ਕਬੀਰ ਸਾਹਿਬ ਦੇ ਮੈਂ ਦੋ ਸਲੋਕ ਸਾਂਝੇ ਕਰਦੇ ਹਾਂ ਕਿਉਂਕਿ ਅੱਜ ਮਹਾਰਾਜ ਜੀ ਨੇ ਬਚਨ ਕਹਿੰਦੇ ਸਾਧੂ ਸੰਗ ਭਜੋ ਗੋਪਾਲ। ਉਹ ਬੰਦਿਆ ਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਨੂੰ ਜਪਿਆ ਕਰ, ਤੇਰਾ ਜੀਵਨ ਮਹਾਨ ਬਣਦੇ। ਗੁਰੂ ਦੀ ਸੰਗਤ ਤੋਂ ਬਿਨਾਂ ਨਹੀਂ ਜੇ ਬੰਦਾ ਨਾਮ ਜਪ ਸਕ। ਤੇ ਕਬੀਰ ਸਾਹਿਬ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਸੰਗਤ ਦਾ ਅਸਰ ਕਿਵੇਂ ਪੈਂਦਾ, ਸੰਗਤ ਦਾ ਪ੍ਰਭਾਵ ਕਿਵੇਂ ਪੈਂਦਾ। ਕਹਿਣ ਲੱਗੇ ਵੀ ਕਦੀ ਤੁਸੀਂ ਵੇਖਿਆ ਇੱਕ ਜੰਗਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰੁੱਖ ਨੇ, ਪਰ ਉਸੇ ਜੰਗਲ ਦੇ ਵਿੱਚ ਕਿਤੇ ਚੰਦਨ ਦਾ ਰੁੱਖ ਤੁਹਾਨੂੰ ਮਿਲ ਜੇ, ਚੰਦਨ ਦਾ ਬੂਟਾ ਮਿਲ ਜਾਣ, ਤੇ ਚੰਦਨ ਦੇ ਕੋਲ ਜਿੰਨੇ ਵੀ ਹੋਰ ਛਿਛਰੇ ਨੇ, ਹੋਰ ਰੁੱਖ ਨੇ ਜਿਹੜੇ ਉਹਦੇ ਕੋਲ ਉੱਗ ਪੈਂਦੇ ਨੇ ਨਾ, ਭਾਵ ਜਿਨ੍ਹਾਂ ਨੂੰ ਨੇੜਤਾ ਪ੍ਰਾਪਤ ਹੋ ਜਾਂਦੀ ਚੰਦਨ ਦੇ ਦਰਖਤ ਦੀ, ਚੰਦਨ ਦੇ ਦਰਖਤ ਦੇ ਕੋਲ ਜਿਹੜੇ ਉੱਗ ਪੈਂਦੇ ਉਹਦੇ ਕੋਲ ਇੰਜ ਕਹਿ ਲਈ ਵੀ ਬੈਠ ਗਏ ਨੇ, ਉਹਦਾ ਸੰਗ ਮਿਲ ਗਿਆ। ਕਹਿਣ ਲੱਗੇ ਅੱਤ ਦੇ ਨਿਕੰਮੇ ਜਿਹੜੇ ਬਨਸਪਤੀ ਸੀ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਸੀ, ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਸੀ, ਕਹਿ ਲੱਗੇ ਜਦੋਂ ਉਹਨਾਂ ਨੂੰ ਚੰਦਨ ਦੇ ਰੁੱਖ ਦੀ ਸੰਗਤ ਮਿਲ ਗਈ ਨਾ, ਤੇ ਚੰਦਨ ਦੇ ਰੁੱਖ ਦੀ ਸੰਗਤ ਕਰਕੇ ਉਹ ਵੀ ਮਹਾਨ ਬਣ ਗਏ, ਉਹਨਾਂ ਦੀ ਕੀਮਤ ਪੈ ਗਈ, ਵੈਲਿਊ ਬਣ ਗਈ। ਇਨ ਬਿਨ ਇਸੇ ਤਰ੍ਹਾਂ ਗੁਰੂ ਸਾਡੇ ਵਾਸਤੇ ਚੰਦਨ ਹੈ, ਨਾਮ ਜਪਣ ਵਾਸਤੇ ਚੰਦਨ ਦੀ ਨਿਆਈ ਨੇ, ਗੁਰਮੁਖ ਪਿਆਰੇ ਚੰਦਨ ਦੀ ਨਿਆਈ ਨੇ, ਤੇ ਜਿਹੜੇ ਅੱਤ ਦੇ ਨਕੰਮਾ ਮਨੁੱਖ ਜਿਨ੍ਹੇ ਰਸਨਾ ਤੇ ਕਦੀ ਵਾਹਿਗੁਰੂ ਦਾ ਨਾਮ ਨਹੀਂ ਲੈ ਕੇ ਆਉਂਦੇ, ਜਿਹਦੇ ਜੀਵਨ ਵਿੱਚ ਕੋਈ ਚੰਗਾ ਕਰਮ ਨਹੀਂ, ਕਿਤੇ ਐਸਾ ਨਿਕੰਮਾ ਮਨੁੱਖ ਵੀ ਚੰਦਨ ਦੀ ਸੰਗਤ ਕਰ ਲੈ ਨਾ, ਗੁਰੂ ਚੰਦਨ ਦੀ ਗੁਰਮੁਖਾਂ ਦੀ ਸੰਗਤ ਕਰ ਲੈ, ਉਹਦੇ ਵਿੱਚ ਵੀ ਨਾਮ ਦੀ ਸੁਗੰਧੀ ਭਰੀ ਜਾਂਦੀ, ਉਹ ਵੀ ਮਹਾਨ ਬਣ ਜਾਂਦਾ। ਕਬੀਰ ਸਾਹਿਬ ਦਾ ਬਚਨ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਕੋਲ ਵਸਣ ਵਾਲਾ ਮਹਾਨ, ਗੁਰੂ ਦੇ ਕੋਲ ਬੈਠਣ ਵਾਲਾ ਮਹਾਨ, ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਵਾਲਾ ਮਹਾਨ, ਗੁਰੂ ਦਾ ਬਾਣੀ ਸੁਣਨ ਵਾਲਾ ਮਹਾਨ ਬਣ। ਤੇ ਪੁੱਛਿਆ ਸੀ ਕਬੀਰ ਸਾਹਿਬ ਨੂੰ, ਕਬੀਰ ਸਾਹਿਬੋ ਕਿੰਨਾ ਕੁ ਸਮਾਂ ਸਾਨੂੰ ਸੰਗਤ ਵਿੱਚ ਬੈਠਣਾ ਚਾਹੀਦਾ, ਕਿੰਨਾ ਕੁ ਸਮਾਂ? ਸਾਰਾ ਦਿਨ ਬੈਠੇ ਰਹੀਏ, ਅੱਧਾ ਦਿਨ ਬੈਠੇ ਰਹੀਏ, ਚਾਰ ਪੰਜ ਘੰਟੇ ਬੈਠੇ ਰਹੀਏ, ਜਿਹਦੇ ਨਾਲ ਸਾਡਾ ਜੀਵਨ ਬਦਲ ਜਾਏ, ਅਸੀਂ ਮਹਾਨ ਬਣ ਜਾਏ, ਕਿੰਨਾ ਕੁ ਸਮਾਂ? ਤੇ ਕਬੀਰ ਸਾਹਿਬ ਕਹਿਣ ਲੱਗੇ ਵੈਸੇ ਤੇ ਸਮਾਂ ਬਣਦਾ ਇੱਕ ਘੜੀ ਗੁਰੂ ਵਾਸਤੇ ਕੱਢਣਾ, ਇੱਕ ਘੜੀ ਦਾ ਸਮਾਂ 24 ਮਿੰਟ ਦਾ ਲਿਖਿਆ ਗਿਆ ਵਿਦਵਾਨਾਂ ਨੇ, ਅੱਧਾ ਘੰਟਾ ਵੀ ਨਹੀਂ ਬਣਾ। ਇੱਕ ਘੜੀ ਸਵੇਰੇ ਸਮਾਂ ਕੱਢ ਕੇ ਗੁਰੂ ਦੀ ਸੰਗਤ ਵਿੱਚ ਬੈਠ ਜਾ ਕਰ, ਇੱਕ ਘੜੀ ਸ਼ਾਮ ਨੂੰ ਸੰਗਤ ਵਿੱਚ ਬੈਠ ਜਾ, ਦੋ ਘੜੀਆਂ ਦਾ ਕੱਢਿਆ ਹੋਇਆ ਸਮਾਂ ਤੇਰੀਆਂ 21 ਕੁਲਾਂ ਦਾ ਪਾਰ ਉਤਾਰਾ ਕਰਕੇ ਰੱਖ ਦੇ। ਤੇ ਕਿਸੇ ਸਵਾਲ ਕਰ ਦਿੱਤਾ, ਕਿਉਂਕਿ ਬੰਦਾ ਮਾੜੇ ਪਾਸੇ ਤੁਰ ਪਏ ਨਾ ਤੇ ਸਾਰਾ ਸਾਰਾ ਦਿਨ ਹੀ ਤੁਰਿਆ ਰਹਿੰਦਾ, ਸਾਰਾ ਸਾਰਾ ਜੀਵਨ ਤੁਰਿਆ ਰਹਿੰਦਾ, ਚੰਗੇ ਪਾਸੇ ਬੰਦੇ ਨੂੰ ਤੁਰਨਾ ਹੋਵੇ ਤੇ ਬਹੁਤ ਔਖਾ ਜਿਹਾ, ਨਹੀਂ ਤੁਰਦਾ ਮਨ।
ਉਹਨੇ ਅੱਗੋਂ ਸਵਾਲ ਦਾ ਜਵਾਬ ਦੇ ਦਿੱਤਾ, ਕਬੀਰ ਸਾਹਿਬ ਮੈਂ ਤੇ ਇਹਨਾਂ ਰਝੇਵਿਆਂ ਵਿੱਚ ਫਸਿਆ ਪਿਆ, ਮੇਰੇ ਕੋਲ ਤੇ ਇੰਨਾ ਸਮਾਂ ਨਹੀਂ, ਅੱਧਾ ਘੰਟਾ ਸਵੇਰੇ, 24 ਮਿੰਟ, ਅੱਧਾ ਘੰਟਾ ਸ਼ਾਮ, ਇੰਨਾ ਸਮਾਂ ਮੈਂ ਨਹੀਂ ਕੱਢ ਸਕਦਾ।

ਅੱਗੇ ਚੱਲ ਜੇ ਤੂੰ 12 ਮਿੰਟ ਦਾ ਸਮਾਂ ਨਹੀਂ ਕੱਢ ਸਕਦਾ ਉਹਦੇ ਵਿੱਚੋਂ ਅੱਧਾ ਹੋਰ ਕਰ ਲਾ, 6 ਮਿੰਟ ਦਾ ਸਮਾਂ ਉਹਦੇ ਵਿੱਚ ਵੀ ਅੱਧਾ ਸਮਾਂ ਕਰ ਲਾ, ਕੁਝ ਨਾ ਕੁਝ ਤੇ ਸਮਾਂ ਕੱਢ ਲਾ ਨਾ। ਹੁਣ 6 ਮਿੰਟ ਦਾ ਕਿੰਨਾ ਕੁ ਸਮਾਂ ਹੁੰਦਾ ਹੈ? ਅਸੀਂ ਮੱਥਾ ਟੇਕਦੇ ਨਾ ਗੁਰੂ ਘਰ ਦੇ ਵਿੱਚ, ਪ੍ਰਵੇਸ਼ ਕਰਦੇ, ਅੰਦਰ ਐਂਟਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਚੌਂਕੜਾ ਮਾਰ ਕੇ ਬੈਠਦੇ ਹਾਂ, ਪ੍ਰਸ਼ਾਦ ਸਕਦੇ ਹਾਂ, ਘੱਟੋ ਘੱਟ 3-4-5 ਮਿੰਟ ਲੱਗ ਜਾਂਦੇ। ਬਸ ਇੰਨਾ ਕੁ ਸਮਾਂ ਗੁਰੂ ਦੇ ਕੋਲ ਬੈਠ ਜਾ ਕਰ, 5-7 ਮਿੰਟ ਹੋਰ ਕੀਰਤਨ ਦਾ ਇੱਕ ਸ਼ਬਦ ਹੀ ਸੁਣ ਲਿਆ ਕਰ, ਗੁਰੂ ਦੇ ਸ਼ਬਦ ਦੀ ਵਿਚਾਰ ਹੀ ਸੁਣ ਲਿਆ ਕਰ, ਨਿਤਨੇ ਬਾਣੀਆਂ ਦਾ ਪਾਠ ਹੋ ਰਿਹਾ, ਇੱਕ ਬਾਣੀ ਸੁਣ ਲਿਆ ਕਰ, ਇੰਨੀ ਕੁ ਸੰਗਤ ਕਰ ਲਿਆ ਕਰ। ਤੇ ਪੁੱਛਿਆ ਵੀ ਇੰਨਾ ਕੁ ਸਮਾਂ ਬੈਠਣ ਦੇ ਨਾਲ ਗੁਰੂ ਪ੍ਰਸੰਨ ਹੋ ਜਾਏਗਾ? ਇੰਨਾ ਕੁ ਸਮਾਂ ਬੈਠਣ ਦੇ ਨਾਲ ਸਾਨੂੰ ਕੋਈ ਲਾਭ ਮਿਲੇਗਾ? ਤੇ ਭਗਤ ਕਬੀਰ ਸਾਹਿਬ ਕਹਿਣ ਲੱਗੇ, ਸੱਜਣਾ ਤੂੰ ਲਾਭ ਦੀ ਗੱਲ ਕਰਦਾ, ਸਾਰਾ ਕੁਝ ਹੀ ਤੈਨੂੰ ਮਿਲ ਜਾਏਗਾ। ਪੁੱਛਿਆ ਜੀ ਉਹ ਕਿਵੇਂ? ਕਹਿਣ ਲੱਗੇ ਅੱਜ ਤੇਰੀ ਉਮਰ 30 ਸਾਲ ਦੀ ਹੋ ਗਈ, ਚੱਲ ਅੱਜ ਤੋਂ ਤੂੰ 6 ਮਿੰਟ ਦਾ ਸਮਾਂ ਕੱਢਣਾ ਸ਼ੁਰੂ ਕਰ ਦੇ, ਅੱਧੀ ਤੋਂ ਅੱਧੀ ਘੜੀ ਦਾ ਸਮਾਂ ਸ਼ੁਰੂ ਕਰ ਦੇ, ਰੁਟੀਨ ਨਾਲ ਰੋਜ਼ ਤੂੰ ਸਮਾਂ ਕੱਢਿਆ ਕਰੀ। ਜੇ 30 ਸਾਲ ਪਹਿਲਾਂ ਸੰਗਤ ਨਹੀਂ ਕੀਤੀ, ਅੱਜ 30 ਸਾਲ ਦਾ ਹੋ ਗਿਆ, 60 ਸਾਲ ਦੀ ਉਮਰ ਤੱਕ ਰੋਜ਼ 6 ਮਿੰਟ ਦਾ ਸਮਾਂ ਕੱਢ ਲਿਆ ਕਰੀ, 30 ਸਾਲ ਦੇ ਵਿੱਚ ਕਿੰਨਾ ਸਮਾਂ ਤੇਰਾ ਗੁਰੂ ਦੇ ਲੇਖੇ ਵਿੱਚ ਲੱਗ ਜਾਏ, ਕਿਉਂ ਨਾ ਤੇਰਾ ਪਾਰ ਉਤਾਰਾ। ਉਹ ਕਬੀਰ ਸਾਹਿਬ ਦੇ ਬੋਲ ਨੇ, ਕਬੀਰ ਏਕ ਘੜੀ ਆਦੀ ਕਰੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ ਦੇ ਜੋ ਕਿੰਨੇ ਸੋਲਾ। ਜਿੰਨਾ ਵੀ ਸਮਾਂ ਗੁਰੂ ਵਾਸਤੇ ਕੱਢੇਗਾ ਭਲਿਆ, ਉਹ ਘਾਟਾ ਨਹੀਂ ਪਏਗਾ, ਤੈਨੂੰ ਲਾਭ ਮਿਲੇ। ਗੁਰੂ ਦੀ ਸੰਗਤ ਤੇ ਇੱਕ ਖਿੰਨ ਦੇ ਵਿੱਚ ਬੰਦੇ ਦਾ ਜੀਵਨ ਬਦਲ, ਚਲੋ ਗੁਰੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦੇ ਆ। ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਬਹੁਤ ਮੁਖੀ ਸਿੱਖਾਂ ਦੇ ਵਿੱਚੋਂ ਪਰਮ ਪਿਆਰਾ ਸਿੱਖ ਹੋਇਆ ਭਾਈ ਬਿਧੀ ਚੰਦ, ਉਹਦਾ ਤੁਹਾਨੂੰ ਇਤਿਹਾਸ ਪੜ੍ਹਨ ਨੂੰ ਮਿਲੇ। ਉਹ ਕਹਿੰਦੇ ਨੇ ਵੀ ਜਦੋਂ ਛੋਟਾ ਸੀ ਨਾ, 4-5 ਸਾਲ ਦਾ ਸੀ, ਉਸ ਬੱਚੇ ਦਾ ਇੰਨਾ ਨੇਕ ਸੁਭਾਅ ਸੀ, ਇੰਨਾ ਬੱਚਾ ਪਿਆਰ ਸੀ ਵੀ ਹਰ ਇੱਕ ਨੂੰ ਬੜੇ ਪਿਆਰ ਨਾਲ ਬੁਲਾਉਣਾ, ਬੜਾ ਅਦਬ ਸਤਿਕਾਰ ਕਰਨਾ ਵੱਡਿਆਂ ਦਾ। ਸਾਰੇ ਪਿੰਡ ਵਿੱਚ ਲੋਕ ਕਹਿੰਦੇ ਸਨ ਵੀ ਇਹ ਬੱਚਾ ਬੜਾ ਚੰਗਾ, ਬੜਾ ਭਲਾ ਬੱਚਾ, ਕਦੀ ਕਿਸੇ ਨਾਲ ਵੱਧ ਘੱਟ ਨਹੀਂ, ਆਏ ਗਏ ਦਾ ਸਤਿਕਾਰ ਕਰਦੇ। ਪਰ ਉਹ ਇਹ ਬੱਚਾ ਆਪਣੇ ਨਾਨਕੇ ਪਿੰਡ ਚਲਾ ਗਿਆ। ਜਦੋਂ ਨਾਨਕੇ ਪਿੰਡ ਗਿਆ ਹੈ ਨਾ, ਤੇ ਉਸ ਪਿੰਡ ਦਾ ਇੰਜ ਕਹਿ ਲਈਏ ਵੀ ਉਸ ਪਿੰਡ ਦਾ ਕੋਈ ਬਹੁਤਾ ਵਾਤਾਵਰਨ ਚੰਗਾ ਨਹੀਂ ਸੀ। ਉਸ ਪਿੰਡ ਦੇ ਵਿੱਚ ਕਈ ਲੋਕ ਸਨ ਜਿਹੜੇ ਚੋਰੀ ਕਰਦੇ ਸਨ। ਇਸ ਬੱਚੇ ਦਾ ਬਹਿਣਾ ਉੱਠਣਾ ਉਹਨਾਂ ਨਾਲ ਹੋ ਗਿਆ। ਹੈਰਾਨਗੀ ਦੀ ਗੱਲ, ਜਿਹੜਾ 5-7 ਸਾਲ ਤੱਕ ਇੰਨਾ ਨਾਈਸ ਬੱਚਾ ਸੀ, ਇੰਨਾ ਚੰਗੇ ਸੁਭਾਅ ਵਾਲਾ ਸੀ, ਕਹਿਣ ਲੱਗੇ 1-2 ਸਾਲ ਉੱਥੇ ਰਿਹਾ, ਉਹ ਹੀ ਬੱਚਾ ਚੋਰ ਬਣ ਗਿਆ। ਜਿਸ ਵੇਲੇ ਵਾਪਸ ਘਰ ਦੇ ਵਿੱਚ ਆਇਆ, ਚੋਰੀਆਂ ਸ਼ੁਰੂ ਕਰ ਦਿੱਤੀਆਂ। ਚੋਰੀਆਂ ਕਰਦਾ ਕਰਦਾ ਅੱਜ ਕਿਸੇ ਦੀਆਂ ਮੱਝਾਂ ਚੋਰੀ ਕਰਕੇ, ਤੇ ਭਾਈ ਅਦਲੀਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਿੱਖ ਸੀ, ਉਹ ਧਰਮਸ਼ਾਲਾ ਦੇ ਵਿੱਚ ਬੈਠਾ, ਸੰਗਤ ਵਿੱਚ ਬੈਠੇ ਸਨ। ਭਾਈ ਅਦਲੇ ਜੀ ਸਿੱਖ ਸੰਗਤਾਂ ਨੂੰ ਨਾਮ ਦਾ ਉਪਦੇਸ਼, ਭਾਈ ਅਦਲੇ ਜੀ ਪ੍ਰਚਾਰ ਕਰ ਰਹੇ ਸਨ, ਗੁਰਬਾਣੀ ਦਾ ਪ੍ਰਚਾਰ ਕਰ ਰਹੇ ਸਨ, ਗੁਰੂ ਦੀਆਂ ਕਥਾ ਕਹਾਣੀਆਂ ਸਿੱਖ ਸੰਗਤਾਂ ਨੂੰ ਸੁਣਾ ਰਹੇ ਸਨ। ਭਾਈ ਬਿਧੀ ਚੰਦ ਚੋਰ ਸੀ, ਪਿੱਛੇ ਉਹਦੇ ਮਾਲਕ ਲੱਗੇ ਸਨ, ਮੱਝਾਂ ਛੱਪੜ ਵਿੱਚ ਵਾੜ ਕੇ ਤੇ ਭਾਈ ਅਦਲੀਏ ਦੀ ਸੰਗਤ ਵਿੱਚ ਆਣ ਕੇ ਬਹਿ ਗਿਆ ਤੇ ਉੱਥੇ ਹੱਥ ਜੋੜ ਕੇ ਅਰਦਾਸ ਕੀਤੀ। ਕਹਿਣ ਲੱਗੇ, ਗੁਰੂ ਦੇ ਸਿੱਖਾ, ਅੱਜ ਮੈਨੂੰ ਇਹਨਾਂ ਮਾਲਕਾਂ ਕੋਲੋਂ ਬਚਾਲਾ, ਮੈਂ ਸਦਾ ਵਾਸਤੇ ਤੇਰਾ ਬਣ ਜਾਂਗਾ। ਜਿਸ ਵੇਲੇ ਪਿੱਛੇ ਭਜਦੇ ਭਜਦੇ ਮੱਝਾਂ ਦੇ ਮਾਲਕ ਆਏ ਨੇ, ਵੇਖਿਆ ਵੀ ਇੱਥੋਂ ਤੱਕ ਤੇ ਖੁਰਾ ਖੋਜ ਲੱਭਦਾ ਪਿਆ, ਅੱਗੇ ਲੱਭਦੇ ਨਹੀਂ ਪਿਆ। ਉਹ ਭਾਈ ਅਦਲੀਆ ਦੇ ਜਿੱਥੇ ਧਰਮਸ਼ਾਲਾ ਸੀ ਉੱਥੇ ਆ ਗਿਆ, ਉੱਥੇ ਕਈ ਸਿੱਖ ਸੰਗਤਾਂ ਬੈਠੀਆਂ ਸਨ। ਆਣ ਕੇ ਕਹਿਣ ਲੱਗੇ ਭਾਈ ਅਦਲੇ ਜੀ ਨੂੰ ਵੀ, ਸੱਜਣਾ ਤੇਰੀ ਸੰਗਤ ਵਿੱਚ ਸਾਡਾ ਚੋਰ ਆਇਆ। ਉਹ ਕਹਿਣ ਲੱਗੇ ਵੀ ਸੰਗਤ ਵਿੱਚ ਚੋਰ ਨਹੀਂ, ਸੰਗਤ ਵਿੱਚ ਤੇ ਸਾਧ ਹੀ ਹੁੰਦੇ ਨੇ, ਇੱਥੇ ਚੋਰਾਂ ਦਾ ਕੀ ਕੰਮ? ਉਹਨਾਂ ਨੇ ਵੇਖਿਆ, ਪਛਾਣ ਕੀਤੀ, ਪਰ ਉਸ ਵੇਲੇ ਗੁਰੂ ਨੇ ਪਰਦਾ ਟੱਕਿਆ, ਭਾਈ ਬਿਧੀ ਚੰਦ ਦੀ ਉਹਨਾਂ ਨੂੰ ਪਹਿਚਾਣ ਨਹੀਂ ਆਈ, ਮੱਝਾਂ ਲੈ ਕੇ ਤੇ ਵਾਪਸ ਚਲੇ ਗਏ। ਜਦੋਂ ਵਾਪਸ ਚਲੇ ਗਏ ਨਾ, ਭਾਈ ਬਿਧੀ ਚੰਦ ਜੀ ਉੱਠਿਆ ਤੇ ਭਾਈ ਅਦਲੇ ਨੂੰ ਕਹਿਣ ਲੱਗੇ, ਸਿੱਖਾ ਤੇਰਾ ਲੱਖ ਲੱਖ ਸ਼ੁਕਰ, ਅੱਜ ਮੈਨੂੰ ਬਚਾ ਲਿਆ। ਪੁੱਛਿਆ ਜੀ ਤੂੰ ਕੌਣ? ਕਹਿਣ ਲੱਗਾ ਮੈਂ ਚੋਰ ਸੀ, ਉਹਨਾਂ ਮਾਲਕਾਂ ਕੋਲੋਂ ਬਚਦਾ ਤੁਹਾਡੀ ਸੰਗਤ ਵਿੱਚ ਆਣ ਕੇ ਬਹਿ ਗਿਆ ਸੀ। ਕਹਿਣ ਲੱਗੇ ਅੱਜ ਚੋਰਾਂ ਕੋਲੋਂ ਬਚਾਇਆ, ਮੈਨੂੰ ਪਤਾ ਇੱਕ ਦਿਨ ਜਮਾਂ ਕੋਲੋਂ ਵੀ ਤੁਸੀਂ ਬਚਾ ਲਓਗੇ, ਮੈਨੂੰ ਆਪਣਾ ਬਣਾ ਲਓ। ਵੇਖੋ ਸੰਗਤ ਦਾ ਪ੍ਰਭਾਵ, ਸੰਗਤ ਦਾ ਅਸਰ, ਇੱਕ ਖਿਰ ਦੇ ਵਿੱਚ ਜੀਵਨ ਬਦਲ ਕੇ ਰੱਖ ਦਿੱਤਾ।
ਤੇ ਭਾਈ ਅਰਦਿਆ ਜੀ ਕਹਿਣ ਲੱਗੋ ਭਲਿਆ

ਜੇ ਆਏ ਗਿਆ ਗੁਰੂ ਦੇ ਘਰ ਦੇ ਵਿੱਚ, ਸਿੱਖ ਦੇ ਘਰ ਦੇ ਵਿੱਚ, ਕਹਿਣ ਲੱਗੇ ਮੇਰਾ ਨਾ ਬਣ, ਜਿਹਦਾ ਮੈਂ ਬਣਿਆ ਤੂੰ ਉਹਦਾ ਬਣ ਜਾ। ਪੁੱਛਿਆ ਜੀ ਤੂੰ ਕਿਹਦਾ ਬਣਿਆ? ਕਹਿਣ ਲੱਗੇ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ, ਉਹ ਮੈਂ ਉਹਨਾਂ ਦਾ ਬਣ ਗਿਆ, ਤੂੰ ਵੀ ਉਹਨਾਂ ਦਾ ਬਣ ਜਾ। ਸੱਚ ਜਾਣੀ ਉਸ ਗੁਰੂ ਦਾ ਸੰਗ ਕਰੇਗਾ, ਤੇਰਾ ਜੀਵਨ ਬਦਲ ਜਾਏ। ਬਸ ਉਸ ਦਿਨ ਤੋਂ ਬਾਅਦ ਭਾਈ ਬਿਧੀ ਚੰਦ ਜੀ ਘਰ ਵਾਪਸ ਨਹੀਂ ਮੁੜੇ, ਆ ਗਏ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਰਬਾਰ, ਗੁਰੂ ਦਾ ਸਿੱਖ ਬਣ ਗਿਆ। ਸਮਾਂ ਬਦਲੇ, ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਮਾਂ ਆਇਆ। ਮੁਖੀ ਸਿੱਖਾਂ ਦੇ ਵਿੱਚੋਂ ਸਨ ਭਾਈ ਬਿਧੀ ਚੰਦ ਜੀ, ਇੰਨੀ ਸੇਵਾ ਕੀਤੀ, ਇੰਨੀ ਸੰਗਤ ਕੀਤੀ, ਜਿਹੜਾ ਕਰੀ ਚੋਰ ਸੀ ਚੋਰੀਆਂ ਕਰਦਾ ਸੀ, ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਇਸ ਸੱਜਣ ਨੂੰ ਬਚਨ ਕਿਹਾ ਸੀ। ਕਹਿਣ ਲੱਗੇ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਉਹ ਸਿੱਖੋ ਭਾਈ ਬਿਧੀ ਚੰਦ ਮੇਰਾ ਅੰਦਰ ਦਾ ਸੀਨਾ ਜੇ ਮੇਰਾ ਦਿਲ ਹੈ, ਜਿਹਨੇ ਮੇਰੇ ਦਰਸ਼ਨ ਕਰਨੇ ਨੇ, ਉਹ ਭਾਈ ਬਿਧੀ ਚੰਦ ਦੇ ਦਰਸ਼ਨ ਕਰੋ, ਭਾਈ ਬਿਧੀ ਚੰਦ ਦੇ ਦਰਸ਼ਨਾਂ ਦੇ ਵਿੱਚੋਂ ਮੇਰੀਆਂ ਝਲਕਾਂ ਮਿਲਣਗੀਆਂ। ਵੇਖੋ ਗੁਰੂ ਨੇ ਕਿੰਨਾ ਮਹਾਨ ਬਣਾ ਦਿੱਤਾ। ਇਹ ਕਿਵੇਂ ਬਣਿਆ ਜੀ? ਇਹਨੂੰ ਗੁਰੂ ਦੀ ਸੰਗਤ ਮਿਲ ਗਈ। ਜਿਹਨੂੰ ਗੁਰੂ ਦੀ ਸੰਗਤ ਮਿਲ ਜਾਏ ਨਾ ਗੁਰਮੁਖ, ਉਹ ਫਿਰ ਬੰਦਾ ਬੰਦਾ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਐਸੇ ਕੁਝ ਬਚਨ ਕਹਿਣ, ਮਹਾਰਾਜ ਰਹਾਉ ਦੀ ਪੰਕਤੀ, ਸਾਧੂ ਸੰਗ ਭਜੋ ਗੋਪਾਲ, ਹੇ ਮਨੁੱਖ, ਹੇ ਜੀਵ, ਹੇ ਸਿੱਖਾ, ਸਾਧੂ ਦਾ ਸੰਗ ਕਰਿਆ ਕਰ, ਗੁਰੂ ਦੀ ਸੰਗਤ ਵਿੱਚ ਬੈਠਿਆ ਕਰ, ਭਜੋ ਗੋਪਾਲ ਤੇ ਗੋਪਾਲ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਜਪਿਆ ਕਰ। ਰਹਿਰਾ ਸਾਹਿਬ ਦੇ ਬੋਲ ਨੇ, ਭਈ ਪ੍ਰਾਪਤ ਮਨੁੱਖ ਦੀ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾ ਤੇਰੇ ਕਿਤੇ ਨਾ ਕਾਮ, ਤੇ ਕੀ ਕਰਿਆ ਕਰ ਜੀ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਗੁਰੂ ਦੀ ਸੰਗਤ ਕਰਿਆ, ਆਨ ਸੰਜਮ ਕਿਸ਼ਨਾ ਸੂਝੈ, ਇਹ ਯਤਨ ਕਾਟ ਕਲ ਕਾਲ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਮੇਰੀ ਜ਼ਿੰਦਗੀ ਦਾ ਤਜਰਬਾ, ਗੁਰੂ ਦੀ ਸੰਗਤ ਕਰਨ ਤੋਂ ਬਿਨਾਂ ਤੇ ਨਾਮ ਜਪਣ ਤੋਂ ਬਿਨਾਂ ਕੋਈ ਯੁਕਤੀ ਨਹੀਂ ਹੋ ਜਿਸ ਢੰਗ ਦੇ ਨਾਲ ਤੂੰ ਜਮਾਂ ਦੀਆਂ ਫਾਹੀਆਂ ਤੋਂ ਬਚ ਸਕਾਂ, ਜਿਸ ਯੁਕਤੀ ਦੇ ਨਾਲ ਤੇਰੇ ਬੰਧਨ ਕੱਟੇ ਆ। ਬਸ ਗੁਰੂ ਦੀ ਸੰਗਤ ਜੇ ਗੁਰਮੁਖ ਹੋ, ਜਿਹੜੇ ਸਾਡੇ ਬੰਧਨ ਕਰਕੇ ਰੱਖ ਦਿੰਦੇ, ਇਹਨੇ ਸਾਡਾ ਪਾਰ ਉਤਾਰਾ ਕਰਨਾ। ਪਹਿਲੀ ਪੰਕਤੀ ਹੈ, ਦੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ। ਦੀਨ ਕਹਿੰਦੇ ਨੇ ਗਰੀਬ ਨੂੰ, ਅਨਾਥ ਬੇਸਹਾਰੇ ਨੂੰ, ਨਿਵਾਰ ਕਹਿੰਦੇ ਨੇ ਨਿਵਾਰ ਦੇਣਾ, ਦੂਰ ਕਰ ਦੇਣਾ, ਦਰਦ ਕਹਿੰਦੇ ਨੇ ਦੁੱਖਾਂ ਨੂੰ, ਠਾਕੁਰ ਕਹਿੰਦੇ ਨੇ ਮਾਲਕ ਪਰਮਾਤਮਾ ਨੂੰ। ਜਿਹੜਾ ਪਰਮਾਤਮਾ ਹੈ ਨਾ, ਠਾਕੁਰ ਵਾਹਿਗੁਰੂ ਹੈ, ਉਹ ਅਨਾਥਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ, ਜਿਹਦੀ ਕੋਈ ਬਾਹ ਨਹੀਂ ਫੜਦਾ ਜੀ, ਜਿਹਦਾ ਕੋਈ ਸਹਾਰਾ ਨਹੀਂ ਬਣਦਾ, ਉਹਦਾ ਪਰਮਾਤਮਾ ਸਹਾਰਾ ਬਣਦਾ। ਜਿਹੜਾ ਅੱਤ ਦਾ ਇੰਜ ਕਹਿ ਲਈਏ ਵੀ ਲਾਚਾਰ ਮਨੁੱਖ ਹੋਵੇ, ਜਿਹਨੂੰ ਕੋਈ ਕਿਤੇ ਢੋਈ ਨਹੀਂ ਮਿਲਦੀ, ਕਿਤੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਏ ਤੇ ਪਰਮਾਤਮਾ ਆਪਣੀ ਸ਼ਰਨ ਵਿੱਚ ਆਏ ਹੋਏ ਦੀ ਇੱਜ਼ਤ ਪੱਤ ਰੱਖ ਲੈਂਦਾ। ਰੱਖ ਹੈ ਜਨ ਕੀ ਆਪ, ਪਰਮਾਤਮਾ ਆਪਣੇ ਸੇਵਕਾਂ ਦੀ, ਆਪਣੇ ਜਨਾਂ ਦੀ, ਆਪਣੇ ਭਗਤਾਂ ਦੀ, ਬੰਦਗੀ ਕਰਨ ਵਾਲਿਆਂ ਦੀ ਆਪ ਇੱਜ਼ਤ ਪੱਤ ਰੱਖਦਾ। ਕਿਵੇਂ ਰੱਖਦਾ? ਇੱਕ ਮੈਂ ਪ੍ਰਮਾਣ ਸਾਂਝਾ ਕਰਦੇ, ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਆਨੰਦ ਭੈ ਪੂਰਨ ਭਈ ਸੇ। ਭਗਤ ਜਨਾ ਕੀ ਬੇਨਤੀ, ਆਪਣੇ ਸੇਵਕਾਂ ਦੀ ਆਪ ਇੱਜ਼ਤ ਪੱਤ ਰੱਖਦਾ। ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ, ਰੋਗ ਮਟਾਏ ਜੀਵਾਲੀਅਨ ਜਾ ਕਾ ਬਡ ਪ੍ਰਤਾਪ। ਦੋ ਕਮਾਰੇ ਬਖਸ਼ੇ ਨੇ ਆਪਣੀ ਕਲਧਾਰੀ, ਮਨ ਬਾਸ਼ਤ ਫਲ ਦਿੱਤੀ ਅਨ ਨਾਨਕ ਬਲਹਾਰੀ। ਦੀਨ ਦਰਦ ਨਿਵਾਰ ਠਾਕੁਰ, ਉਹ ਠਾਕੁਰ ਪਰਮਾਤਮਾ ਦੀਨਾਂ ਦੇ, ਗਰੀਬਾਂ ਦੇ, ਅਨਾਥਾਂ ਦੇ, ਬੇਸਹਾਰਿਆਂ ਦੇ ਦੁੱਖ ਦੂਰ ਕਰਨ ਵਾਲਾ, ਆਪਣੇ ਜਨ ਦੀ ਇੱਜ਼ਤ ਪਤ ਪਰਮਾਤਮਾ ਆਪ ਰੱਖਦਾ। ਤਰਨ ਤਾਰਨ ਹਰ ਨਿਧ ਦੁੱਖ ਨ ਸਕੇ ਵਿਆਪ। ਤਰਨ ਤੇ ਤਾਰਨ ਦੇ ਅਰਥ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ। ਤਰਨ ਕਹਿੰਦੇ ਨੇ ਜਹਾਜ਼ ਨੂੰ, ਤਾਰਨ ਕਹਿੰਦੇ ਨੇ ਪਾਰ ਕਰਨ ਵਾਲੇ ਨੂੰ। ਉਹ ਪਰਮਾਤਮਾ ਜਿਹੜਾ ਜਹਾਜ਼ ਦੀ ਨਿਆਈ ਹੈ ਤੇ ਜਿਹੜਾ ਨਾਮ ਦੇ ਜਹਾਜ਼ ਵਿੱਚ, ਪਰਮਾਤਮਾ ਦੇ ਜਹਾਜ਼ ਵਿੱਚ ਸਵਾਰ ਹੋ ਜਾਂਦਾ ਹੈ ਨਾ, ਉਹ ਪਰਮਾਤਮਾ ਇਸ ਭਵਜਲ ਸੰਸਾਰ ਤੋਂ ਪਾਰ। ਇੱਕ ਬਚਨ ਪੜ੍ਹਦੇ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੁਤਰੇ ਪਾਰ। ਜਿਹੜੇ ਨਾਮ ਦੇ ਜਹਾਜ਼ ਵਿੱਚ ਸਵਾਰ ਹੋ ਜਾਂਦੇ ਨੇ ਨਾ,
ਉਹ ਇੱਕ ਦਿਨ ਪਾਰ ਹੋ ਜਾਣ। ਦੁੱਖ ਨਾ ਸਕੇ ਪਿਆ ਉਹਨਾਂ ਨੂੰ ਸੰਸਾਰ ਦੇ ਵਿੱਚ ਕੋਈ ਦੁੱਖ ਭੋ ਨਹੀਂ ਸਕਦਾ, ਭਾਵ ਉਹਨਾਂ ਦੇ ਦੁੱਖ ਪਰਮਾਤਮਾ ਦੂਰ ਕਰ ਦਿੰਦਾ, ਪਰਮਾਤਮਾ ਵਿੱਚ ਤਾਕਤ ਨੇ। ਇਸੇ ਕਰਕੇ ਆਪਾਂ ਬਚਨ ਪੜ੍ਹਦੇ ਹਾਂ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ, ਆਠ ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ। ਸਾਰੇ ਦੁੱਖਾਂ ਨੂੰ ਭੰਨਣ ਵਾਲਾ, ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਪਰਮਾਤਮਾ ਦਾ ਨਾਮ ਜੀ। ਅੱਜ ਆਪਾਂ ਕਹਿੰਦੇ ਹਾਂ ਵੀ ਇੱਕ ਪੰਕਤੀ ਪੜ੍ਹੀ ਜਾਂਦੀ, ਸਰਬ ਰੋਗਾਂ ਔਖਦ ਨਾਮ, ਸਾਰੇ ਰੋਗਾਂ ਦਾ ਔਖਦ, ਜਿਹੜੀ ਔਖਦ ਕਹਿੰਦੇ ਨੇ ਦਵਾਈ ਨੂੰ, ਦਵਾਈ ਹੈ ਪਰਮਾਤਮਾ ਦਾ ਨਾਮ। ਕਿ ਨਾਮ ਜਪਣ ਦੇ ਨਾਲ ਸਾਡੇ ਦੁੱਖ ਦੂਰ ਹੁੰਦੇ ਨੇ, ਸਾਡੇ ਰੋਗ ਕੱਟੇ ਜਾਂਦੇ ਨੇ। ਗੁਰਮੁਖੋ ਸੱਚ ਜਾਣਿਆ ਜੇ, ਜਿਹੜੇ ਭਾਵਨਾ ਵਾਲੇ ਨੇ ਨਾ, ਸ਼ਰਧਾ ਰੱਖਣ ਵਾਲੇ ਨੇ, ਹੁਣ ਬਹੁਤ ਐਸੇ ਐਸੇ ਗੁਰਮੁਖਾਂ ਦੇ ਕੌਤਕ ਇਤਿਹਾਸ ਦੇ ਵਿੱਚ ਬਿਆਨ ਕੀਤੇ ਗਏ ਨੇ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਬੰਦਾ ਹੈਰਾਨ ਰਹਿ ਜਾਂਦਾ। ਪਰ ਕਈ ਵਾਰੀ ਮੰਦੇ ਦੇ ਮਨ ਵਿੱਚ ਸ਼ੰਕਿਆ, ਲਓ ਜੀ ਇਹ ਤੇ ਪੜ੍ਹੀਆਂ ਸੁਣੀਆਂ ਲਿਖੀਆਂ ਗੱਲਾਂ ਨੇ, ਜੇ ਇਹਨਾਂ ਨਾਲ ਨਾਮ ਨਾਲ ਹੀ ਦੁੱਖ ਦੂਰ ਹੁੰਦੇ ਤੇ ਫਿਰ ਡਾਕਟਰ ਸਾਹਿਬਾਨਾਂ ਦੀ ਕੀ ਲੋੜ। ਮੈਂ ਇੱਕ ਬੇਨਤੀ ਕਰਾਂ, ਮਹਾਰਾਜ ਕਹਿੰਦੇ ਨੇ ਡਾਕਟਰ ਦੀ ਦਿੱਤੀ ਹੋਈ ਦਵਾਈ ਵੀ ਉਸ ਵੇਲੇ ਰਾਸ ਆਉਂਦੀ ਹੈ ਜਦੋਂ ਕਿਤੇ ਵਾਹਿਗੁਰੂ ਕਿਰਪਾ ਕਰਦਾ, ਨਹੀਂ ਤੇ ਦਵਾਈਆਂ ਖਾਂਦੇ ਬੰਦਾ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ। ਉਹਦੇ ਦੁੱਖਾਂ ਤੋਂ ਬਚਾਉਣ ਵਾਲਾ ਪਰਮਾਤਮਾ ਦਾ ਨਾਮ ਹੈ। ਠੀਕ ਹੈ, ਤੂੰ ਉਪਰਾਲਾ ਕਰ, ਦਵਾਈ ਵੀ ਖਾ ਪਰ ਨਾਲ ਦਵਾ ਵੀ ਲਿਆ ਕਰ, ਪਰਮਾਤਮਾ ਦੀ ਬਖਸ਼ਿਸ਼ ਵੀ ਲਿਆ ਕਰ। ਖੈਰ, ਅੱਗੇ ਮਹਾਰਾਜ ਨੇ ਜ਼ਿਕਰ ਕੀਤਾ ਰਹਾਉ ਤੋਂ ਅਗਲੀਆਂ ਪੰਕਤੀਆਂ ਨੇ, ਆਦਿ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ। ਆਦਿ ਤੋਂ ਲੈ ਕੇ ਅੰਤ ਤੱਕ ਸਾਡੀ ਬਾਂਹ ਫੜਨ ਵਾਲਾ ਇੱਕ ਪਰਮਾਤਮਾ, ਉਹਦੇ ਤੋਂ ਬਿਨਾਂ ਹੋਰ ਕੋਈ ਐਸੀ ਤਾਕਤ ਨਹੀਂ ਜਿਹੜਾ ਸੰਸਾਰ ਵਿੱਚ ਸਾਡੀ ਸੰਭਾਲ ਕਰ ਸਕਦਾ ਹੋਵੇ। ਜਨਮ ਮਰਨ ਨਵਾਰ ਹਰ ਜਪ ਸਿਮਰ ਸਵਾਮੀ ਸੋਈ ਸਿੱਖਾ, ਤੂੰ ਵੀ ਇਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਕਿਉਂਕਿ ਜਿਹੜਾ ਜਪਦਾ ਹੈ ਨਾ ਉਹਦਾ ਜਨਮ ਮਰਨ ਖਤਮ ਹੋ ਜਾਂਦਾ, ਉਹ 84 ਦੇ ਗੇੜ ਤੋਂ ਬਚ ਜਾਂਦਾ। ਬੇਦ ਸਿਮਰ ਕਥਾ ਸਾਸਤ ਭਗਤ ਕਰੇ ਵਿਚਾਰ। ਵੇਖੋ ਮਹਾਰਾਜ ਜੀ ਵੀ ਕਹਿਣ ਲੱਗੇ, ਸਿੱਖਾ ਜੀ ਸਾਡੇ ਤੇ ਵਿਸ਼ਵਾਸ ਨਹੀਂ ਨਾ ਕਿ ਅਸੀਂ ਤੈਨੂੰ ਦੱਸ ਰਹੇ ਹਾਂ ਗੁਰੂ ਦੀ ਸੰਗਤ ਪਾਰ ਉਤਾਰਾ ਕਰਦੀ ਹੈ, ਨਾਮ ਨਾਲ ਦੁੱਖ ਕੱਟੇ ਜਾਂਦੇ ਨੇ। ਕਹਿਣ ਲੱਗੇ ਜੀ ਸਾਡੇ ਤੇ ਵਿਸ਼ਵਾਸ ਨਹੀਂ ਆਉਂਦਾ, ਤੂੰ ਵੇਦਾਂ ਨੂੰ ਪੜ੍ਹ ਕੇ ਵੇਖ ਲਾ, ਤੂੰ ਸਿਮਰਤੀਆਂ ਪੜ੍ਹ ਕੇ ਵੇਖ ਲਾ, ਤੂੰ ਸ਼ਾਸਤਰਾਂ ਨੂੰ ਪੜ੍ਹ ਕੇ ਵੇਖ ਲਾ, ਤੂੰ ਭਗਤਾਂ ਦੇ ਨਾਲ ਗੋਸ਼ਟੀ ਕਰਕੇ ਵੇਖ ਲਾ। ਉਹ ਵੀ ਇਹ ਗੱਲ ਦੀ ਗਵਾਹੀ ਭਗਤ ਦਿੰਦੇ ਨੇ, ਮੁਕਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ। ਉਹ ਵੀ ਇਹ ਗੱਲ ਕਹਿੰਦੇ ਨੇ, ਭਲਿਆ ਜੇ ਮੁਕਤ ਹੋਣਾ ਹੀ ਤੇ ਪਰਮਾਤਮਾ ਦਾ ਨਾਮ ਜਪਿਆ ਕਰ, ਜੇ ਬੰਧਨਾਂ ਤੋਂ ਖੁਲਾਸੀ ਚਾਹੁੰਦਾ ਤੇ ਫਿਰ ਸਾਧ ਸੰਗਤ ਬਿਨ ਸਜਾਏ ਅੰਧਾਰ। ਗੁਰੂ ਦੀ ਸੰਗਤ ਇਸ ਬੰਧਨਾਂ ਨੂੰ ਕੱਟ ਸਕਦੀ ਹੈ। ਅਖੀਰ ਵਿੱਚ ਮਹਾਰਾਜ ਜੀ ਨੇ ਬਚਨ ਕਹਿੰਦੇ, ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ। ਇਹ ਇੱਕ ਮਹਾਰਾਜ ਜੀ ਕਹਿੰਦੇ ਨੇ, ਉਸ ਪਰਮਾਤਮਾ ਦੇ ਜਿਹੜੇ ਸੋਹਣੇ ਕਮਲ ਵਰਗੇ ਚਰਨ ਨੇ ਨਾ, ਉਹ ਮੇਰਾ ਆਧਾਰ ਹੈ, ਉਹ ਮੇਰਾ ਆਸਰਾ ਹੈ, ਉਹ ਹੀ ਮੇਰੀ ਰਾਸ ਪੂੰਜੀ। ਰਾਸ ਪੂੰਜੀ ਦੇ ਅਰਥ ਨੇ ਰਾਹ ਵਿੱਚ ਵਰਤੀ ਜਾਣ ਵਾਲੀ ਜਿਹੜੀ ਪੂੰਜੀ ਹੁੰਦੀ, ਧਨ ਦੌਲਤ। ਜੋ ਅਸੀਂ ਸਫ਼ਰ ਤੇ ਜਾਂਦੇ ਨਾ, ਜੋ ਸਾਡੀ ਜੇਬ ਵਿੱਚ ਧਨ ਦੌਲਤ ਅਸੀਂ ਉਹਨੂੰ ਰਸਤੇ ਵਿੱਚ ਵਰਤ ਲੈਂਦੇ, ਉਹਨੂੰ ਰਾਸ ਪੂੰਜੀ ਆਖਿਆ। ਜਦੋਂ ਬੰਦਾ ਮਰਨ ਤੋਂ ਬਾਅਦ ਅਗਲਾ ਸਫ਼ਰ ਤੈਅ ਕਰਦਾ ਨਾ, ਉਸ ਵੇਲੇ ਆ ਡਾਲਰ ਜਾਂ ਰੁਪਈਏ ਸਾਡੀ ਜੇਬ ਵਿੱਚ ਨਹੀਂ ਆਉਣੇ, ਉਦੋਂ ਪਰਮਾਤਮਾ ਦੇ ਨਾਮ ਦੀ ਰਾਸ ਪੂੰਜੀ ਜਿਹਦੇ ਕੋਲ ਹੋਏਗੀ ਨਾ, ਉਹ ਇਸ ਨੂੰ ਵਰਤ ਸਕੇਗਾ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਪਰਮਾਤਮਾ ਦਾ ਤਾਣ ਉਹੀ ਸਾਡਾ ਬਲ ਹੈ, ਉਹੀ ਸਾਡਾ ਮਾਣ ਹੈ, ਉਹੀ ਸਾਡਾ ਸਹਾਰਾ ਹੈ। ਤੇ ਕਹਿਣ ਲੱਗੇ, ਜਿਹੜਾ ਪਰਮਾਤਮਾ ਸਭ ਕੁਝ ਹੈ, ਮੈਂ ਤੇ ਉਹਦੇ ਚਰਨਾਂ ਦੀ ਟੇਕ ਲੈ ਰਿਹਾ, ਉਹਦੇ ਚਰਨਾਂ ਦੇ ਆਸਰਾ ਲੈ ਰਿਹਾ। ਜਿਹੜੇ ਇੱਕ ਪਰਮਾਤਮਾ ਦੇ ਚਰਨਾਂ ਦੀ ਟੇਕ ਲੈਂਦੇ ਨੇ, ਉਹਨਾਂ ਦੇ ਇਹ ਲੋਕ ਸੁਖੀ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਾਂ ਵਾਕ ਅਨੁਸਾਰ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਂਦਾ। ਸਤਿਗੁਰ ਕਿਰਪਾ ਕਰਨ, ਜਿਸ ਸੰਗਤ ਦੀ ਮਹਿਮਾ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਨਾ, ਉਸੇ ਗੁਰੂ ਦੀ ਸੰਗਤ ਤੁਸੀਂ ਰੋਜ਼ ਬੜੇ ਪਿਆਰ ਦੇ ਨਾਲ ਨੇਮ ਦੇ ਨਾਲ ਕਰਦੇ ਹੋ। ਬਸ ਇਹ ਨੇਮ ਬਣਾ ਲਈਏ, ਅਰਦਾਸ ਕਰੀਏ ਦਾਤੇ ਜਿੰਨੇ ਸਵਾਸ ਬਖਸ਼ੇ ਜੀ, ਆਪਣੀ ਸੰਗਤ ਤੋਂ ਦੂਰ ਨਾ ਕਰਿਆ ਜੇ। ਜਦੋਂ ਸੰਗਤ ਵਿੱਚ ਜੁੜਿਆ ਰਹੇਗਾ ਨਾ, ਫਿਰ ਉਸ ਵੇਲੇ ਸਾਡਾ ਜੰਮਣ ਮਰਨ ਕੱਟਿਆ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਾਹਿਬ ਸੇਤੀ ਮਨ ਵਜਿਆ ਵਧਾਈਆ।
ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਵਰਾ ਸਵਾਮੀ ਸੋ ਕਹਿ ਮਨੋ ਵਿਸਾਰ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨਿਆ ਵਸਿਆ ਜਿਨੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੱਟੋ ਜਿਸ ਦਿਆ ਵਡਿਆਈਆ ਕਾਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਸ ਭਾਗੈ ਕਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿਸ ਕਹੋਆ ਤਿਤ ਕਰ ਅਨਹਦ ਵਾਜੇ ਅਨ ਜਸਨਾ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਪਰੰਪਰ ਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈਸ ਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿਤੇ ਪਵੇ ਸਤਿਗੁਰਿਆ ਭਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਬਚੇ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸਕਦ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਟੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰੱਖੈ ਜਨ ਕੀ ਆਪ। ਤਰਨ ਤਾਰਨ ਹਰ ਨਿਦ, ਦੁਖ ਨਾ ਸਕੈ ਬਿਆਪ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸਿੰਘ ਜੀ ਮਹਾਰਾਜ, ਤੁਹਾਡੇ ਨੇ ਕਿਰਪਾ ਕੀਤੀ ਹੈ, ਮਤਲਬ ਲੈ ਕੇ ਮਾਰਿਕ ਪਿੱਤਰ ਰਾਣੀ ਆਸਾ ਕੀ ਵਾਰ ਦੇ ਸੰਪੂਰਨ ਗੀਤ ਸਰਣ ਕੀਤੇ ਨੇ। ਉਪਰੰਤ ਕਥਾ ਵਿਚਾਰ ਵਿਦਵਾਨ ਨੇ ਬ੍ਰਹਮ ਸਰਵਣ ਕੀਤੀਆਂ ਨੇ, ਅਰਦਾਸ ਵਿਹਾਰੀਆਂ ਭਰੀਆਂ ਨੇ। ਉਪਰੰਤ ਮਾਰੇ ਬਖਸ਼ੇ ਪਿੱਤਰ ਬ੍ਰਹਮ ਸਰਵਣ ਕੀਤੇ ਹਨ। ਸਾਹਿਬ ਦਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਦਰ ਬਖਸ਼ਿਸ਼ ਕੀਤਾ ਹੈ। ਸਾਧ ਸਿੰਘ ਜੀ ਆਪ ਹਰ ਰੋਜ਼ ਬੇਨਤੀ ਕਰੀ ਦੀ ਹੈ ਕਿ ਜ਼ਰੂਰ ਗੁਰੂ ਕਰਾਓ, ਮੱਥਾ ਟੇਕੋ, ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਕੀ ਕੋਚ ਵੀ ਬੈਠੇ ਕਥਕ ਕੀਤੇ ਬਾਅਦ ਹੀ ਸਰਵਣ ਕਰ ਸਕਦੇ ਹੋ। ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ, ਪਤਾ ਹੈ ਗੁਰੂ ਘਰ ਕੰਸਟਰਕਸ਼ਨ ਚੱਲ ਰਹੀ ਹੈ ਨਾਰਥ ਸਾਲ ਸਾਊਥ ਸਾਲ ਦੀ, ਉਹ 'ਚ ਬੇਅੰਤ ਮਾਇਆ ਖਰਚ ਹੋਣੀ ਹੈ। ਆਪ ਸਿੰਘਾਂ ਨੇ ਬੇਅੰਤ ਪਰਿਵਾਰਾਂ ਨੇ ਬੇਅੰਤ ਮਾਇਆ ਭੇਟਾ ਵੀ ਕੀਤੀ ਹੈ। ਉਹ ਸਾਰੇ ਵਡਭਾਗੀ ਹਨ, ਪਰ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਉਹ ਜ਼ਰੂਰ ਦਸਵੰਧ ਕੱਢ ਕੇ ਸਫਲ ਕਰੋ। ਗੁਰੂ ਘਰ ਮਾਇਆ ਭੇਟਾ ਕਰਕੇ ਇਹ ਜੋ ਕੰਮ ਚੱਲ ਰਹੇ ਨੇ, ਇਸ ਵਿੱਚ ਸਾਰੇ ਮਿਲ ਕੇ ਸ਼ਾਨਾ ਸ਼ੌਕਤ ਨਾਲ ਸੰਪੂਰਨ ਕਰ ਸਕੀਏ। ਸੋ ਸਾਧ ਸੰਗਤ ਜੀ, ਅਸੀਂ ਤੁਹਾਨੂੰ ਬੇਨਤੀ ਹੈ ਕਿ ਇਹ ਸਹਿਜ ਪਾਠ ਨੂੰ ਭਾਈ ਸਾਹਿਬ ਤਿਆਰ ਨੇ, ਉਹ ਸਰਵਣ ਆਪ ਜੀ ਨੂੰ ਸਰਵਣ ਕਰਾਉਣਗੇ 10 ਵਜੇ ਤੱਕ। ਸੋ ਸਾਧ ਸੰਗਤ ਜੀ, ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਬੇਅੰਤ ਪਰਿਵਾਰ ਖਰਚ ਬੈਠ ਕੇ ਨਾਲ ਸਹਿਜ ਪਾਠ ਕਰ ਰਹੇ ਨੇ, ਉਹ ਸਾਰੇ ਵਡਭਾਗੀ ਹਨ। ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜੇ ਉਹ ਸਹਿਜ ਪਾਠ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ, ਉਹ ਜ਼ਰੂਰ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਨਾਂ ਨੰਬਰ ਦੇ ਦਿਓ, ਤਾਂ ਕਿ ਤੁਹਾਡੀ ਅਰਦਾਸ ਨਾਲ ਹੀ ਹੋ ਸਕੇ। ਸੋ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ, ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਦੇ ਨੇੜੇ ਜਾ ਕੇ ਇਹ ਸਾਧ ਸੰਗਤ ਜੀ ਇਹਨਾਂ ਦੇ ਭੋਗ ਪੈਣੇ ਨੇ। ਤੋ ਆਪ ਸੰਗਤਾਂ ਜ਼ਰੂਰ ਭਾਈ ਸਾਹਿਬ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰੋ। ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਆਪ ਨੇ ਹਾਜ਼ਰ ਭਰਨੀਆਂ ਨੇ। ਸਤਸੰਗ ਜੀ, ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਤੋ ਆਪ ਨੇ ਹਾਜ਼ਰੀਆਂ ਭਰ ਕੇ ਉਹਨਾਂ ਦੀ ਬਖਸ਼ੀਆਂ ਦਾਤਾਂ ਦਾ ਧੰਨਵਾਦ ਕਰਨਾ। ਸਤਸੰਗ ਜੀ, ਜੂਨ 4 ਨੂੰ ਹੈ ਅਟੈਕ ਆਉਣ ਅਕਾਲ ਤਖ਼ਤ 1984, ਜੋ ਕਿ ਬੜਾ ਸਾਡੇ ਵਾਸਤੇ ਦੁਖਦਾਈ ਸੀ। ਸੋ ਅੱਜ ਵੀ ਅਸੀਂ ਉਸ ਨੂੰ ਹਮੇਸ਼ਾ ਯਾਦ ਰੱਖਦੇ ਹਾਂ। ਉਸ ਸਮੇਂ ਜਿੰਨਾ ਸਿੰਘਾਂ ਸਿੰਘਣੀਆਂ ਬੱਚਿਆਂ ਨੇ, ਸੋ ਮਹਾਰਾਜ ਪੁੱਤਰ ਤੁਹਾਨੂੰ ਕਾਇਮ ਰੱਖਣ ਵਾਸਤੇ ਆਪਣੀ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਨੂੰ ਯਾਦ ਕਰੀਏ। ਅਤੇ ਸਾਧ ਸਿੰਘ ਚਾਤੀ ਨੂੰ ਸਾਰੀਆਂ ਭਰ ਕੇ ਉਹਨਾਂ ਨੂੰ ਅਸੀਂ ਸਾਰੇ ਸਤਾਂ ਦੀਆਂ ਭੇਟ ਕਰੀਏ। ਸੋ ਆਓ ਸਾਧ ਸਿੰਘ ਜੀ, ਆਪ ਸਭ ਉਮੀਦ ਹੈ ਕਿ ਭਾਈ ਸਾਹਿਬ ਤਿਆਰ ਨੇ, ਉਹ ਸੈਰ ਪ੍ਰਾਰੰਭ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਜੋ ਸਹਿਜ ਪਾਠ ਆਰੰਭ ਹੋਣਗੇ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 194 ਤੋਂ ਆਰੰਭ ਕਰਨੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੂਜੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਮਹੱਲਾ ਪੰਜਵਾਂ, ਕਰੈ ਦੋਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਾਹ ਬਾਧਾ ਚੋਰ। ਰਾਮ ਰਮੈ ਸੋਈ ਰਾਮਣਾ, ਜਲ ਥਲ ਮਹੀਅਲ ਏਕ ਸਮਾਣਾ। ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਧਾ ਚੋਟਾਂ ਖਾਵੈ। ਅਨੇਕ ਪੜਦੇ ਮਹਿ ਕਮਾਵੈ ਵਿਕਾਰ, ਖਿੰਨ ਮੈਂ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਬਿਧਾਤਾ। ਗਉੜੀ ਮਹੱਲਾ ਪੰਜਵਾਂ,

ਧੋਏ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਦੀਜੈ ਸਾਦਰ ਵਾਲਾ। ਗੌੜੀ ਮਹੱਲਾ ਪੰਜਵਾਂ। ਜਿਸ

ਪੰਜਵਾਂ ਖਾਂਦਾ ਪਹਿਨਦਾ ਮੂਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮ ਹੈ ਬਹੁ ਜੂਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੈ ਸਗਲ ਬਿਪਰੀਤ ਜੀਉ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨਹੋ ਬਿਸਾਰਿਆ ਬਦੇ ਬਿਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ

ਮਹਲਾ ਪੰਜਵਾਂ ਆਪਣੇ ਲੋਭ ਕਉ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰ ਹਉ ਸਭ ਕੋਏ ਜਾਤੇ ਬਿਰਥਾ ਕੋਏ ਨਾ ਹੋਏ ਰਹਾਉ ਆਪਣੇ ਸੁਆਏ ਹਿਰਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨੇਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਟ ਬਿਗਨ ਹਿਰੈ ਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਕੈ ਹਿਰਦੈ ਵਸੈ ਭਗਵਾਨ ਔਖਦ ਮੰਤ੍ਰ ਤੰਤ ਸਭ ਸ਼ਾਰ ਕਰਨੈ ਹਾਰ ਹਿਰਦੇ ਮਹਿਤਾਰ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨਾ ਵਿਆਪੈ ਕੋਈ ਰਾਮ ਰਮਣ ਤਰਨ ਭੈ ਸਾਗਰ ਸਰਣ ਸੂਰ ਫਾਰੇ ਜਮ ਕਾਗਰ ਰਹਾਉ ਸਤਿਗੁਰ ਮੰਤ੍ਰ ਦੀਓ ਹਰ ਨਾਮ ਇਹ ਆਸਰ ਪੂਰਨ ਭਏ ਕਾਮ ਜਪ

ਬ੍ਰਹਮ ਗੌੜੀ ਮਹੱਲਾ ਪੰਜਵਾਂ ਬਿਖੈ ਰਾਜ ਤੇ ਅੰਦੁਲਾ ਭਾਰੀ ਦੁਖ ਲਾਗੈ ਰਾਮ ਨਾਮ ਚੇਤਾਰੀ ਤੇਰੇ ਦਾਸ ਕਉ ਤੂਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗਿਰਾਸਤ ਚਿਤਾਰੇ ਨਾਉ ਬਿਖ ਮਾਤੇ ਕਾ ਠਾਉਰ ਨਾ ਠਾਉ ਚਰਨ

ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵੇਖੋ ਸਭ ਹਿਰਿਆ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਚਰਨ ਕਮਲ ਹਿਰਦੈ ਮਹਿ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਗੌੜੀ ਮਹੱਲਾ ਪੰਜਵਾਂ, ਧਨ ਇਹੋ ਥਾਨ। ਗੋਬਿੰਦ ਗੁਣ ਗਾਏ, ਕੁਸ਼ਲ ਖੇਮ ਪ੍ਰਭ ਆਪ ਬਸਾਏ। ਰਹਾਉ ਬਿਪਤ ਤਾਹਾਂ, ਜਹਾਂ ਹਰ ਸਿਮਰਨ ਨਾਹੀ। ਕੋਟ ਆਨੰਦ ਜਹ ਹਰ ਗੁਣ ਗਾਹੀ। ਹਰ ਬਿਸਰਿਆ ਦੁਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲਗੈ ਨਾ ਨੇਰੇ। ਸੋ ਵਡ ਭਾਗੀ ਨਿਹਚਲ ਥਾਨ, ਜਹ ਜਪੀਐ ਪ੍ਰਭ ਕੇਵਲ ਨਾਮ। ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਨਾਨਕ ਕੋ ਮਿਲਿਆ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ, ਜੋ ਪ੍ਰਾਣੀ ਗੋਵਿੰਦ ਧਿਆਵੈ, ਪੜਿਆ ਅਣਪੜਿਆ ਪਰਮ ਗਤ ਪਾਵੈ। ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਧਨ ਮਾਲ। ਰਹਾਉ ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਜਗ ਮਹਿ

ਲਾਗ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ ਉਹ ਬਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ

ਪੰਜਵਾਂ ਸਾ ਮਤ ਨਿਰਮਲ ਕਹੀਅਤ ਧੀਰ ਰਾਮ ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਉ ਸੋ ਤਨ

ਸੰਸਾਰ ਅੰਧਕੂਪ ਤੇ ਕਾਢੇ ਆਪ ਗੁਣ ਗੋਬਿੰਦ ਅਚਰਜ ਪ੍ਰਤਾਪ ਵਣ ਤ੍ਰਿਣ ਤ੍ਰਿਭਵਨ ਪੂਰਨ ਗੋਪਾਲ ਬ੍ਰਹਮ ਪਸਾਰ ਜੀ ਸੰਗ ਦਇਆਲ ਕਹੋ ਨਾਨਕ ਸਾ ਕਥਨੀ ਸਾਰ ਮਨ ਲੇਤ ਜਿਸ ਸਿਰਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀ ਜੈ ਝੋਲ ਮਹਾਰਸ ਹਰ ਅੰਮ੍ਰਿਤ ਪੀ ਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰਹਿ ਸਾਧ ਕਰਹਿ ਆਨੰਦ ਮਨ ਤਨ ਰਵਿਆ ਪਰਮਾਨੰਦ ਜਿਸੈ ਪ੍ਰਾਪਤ ਹਰ ਚਰਨ ਨਿਦਾਨ ਨਾਨਕ ਦਾਸ ਤਿਸ ਹੈ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋ ਕਿਛ ਕਰ ਜਿਤ ਮੈਲ ਨਾ ਲਾਗੈ ਹਰ ਕੀਰਤਨ ਮਹਿ ਇਹੋ ਮਨ ਜਾਗੈ ਰਹਾਉ ਏਕੋ ਸਿਮਰ ਨਾ ਦੂਜਾ ਪਾਓ ਸੰਤ ਸੰਗ ਜਪ ਕੇਵਲ ਨਾਓ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ ਤਾਕੀ ਪੂਰਨ ਹੋਈ ਕਾਲ ਜਾਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਵੈਸ਼ਨੋ ਹੈ ਅਪਰ ਅਪਾਰ ਕਹੁ ਨਾਨਕ ਜਿਨ ਤਜੇ ਬਿਕਾਰ ਗੌੜੀ ਮਹੱਲਾ ਪੰਜਵਾਂ ਜੀਵਤ ਛਾੜ ਜਾਹੇ ਦੇਵਾਨੇ ਮੋਇਆ ਉਨ ਤੇ ਕੋਵਰ ਸਾਨੇ ਸਿਮਰ ਗੋਵਿੰਦ ਮਨ ਤਨ ਧੁਰ ਲਿਖਿਆ ਕਾਹੂ ਕਾਜ ਨਾ ਆਵਤ ਬਿਖਿਆ ਰਹਾਉ ਬਿਖੈ ਠਗੌਰੀ ਜਿਨ ਜਿਨ ਖਾਈ ਤਾਕੀ ਤ੍ਰਿਸ਼ਨਾ ਕਬਹੂ ਨਾ ਜਾਈ ਦਾਰਨ ਦੁਖ ਦੁਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰਸ ਪਾਰ

ਮਹਲਾ ਪੰਜਵਾਂ। ਗਰੀਬਾਂ ਉੱਪਰ ਜੈ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕਉ ਰਾਖਨ ਹਾਰ। ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੂਆ ਉਪਜ ਵੱਡ ਤਾਪ। ਤਿੰਨ ਮਾਰਿਆ ਜੇ ਰੱਖੈ ਨਾ ਕੋਏ, ਆਗੈ ਪਾਛੈ ਮੰਦੀ ਸੋਏ। ਆਪਣੇ ਦਾਸ ਰੱਖੈ ਕੰਠ ਲਾਏ, ਸਰਨ ਨਾਨਕ ਹਰ ਨਾਮ ਧਿਆਏ। ਗੌੜੀ ਮਹੱਲਾ ਪੰਜਵਾਂ। ਮਹਜਰ ਝੂਠਾ ਕੀ ਤੋ ਨ ਆਪ, ਪਾਪੀ ਕੋ ਲਾਗਾ ਸੰਤਾਪ। ਜਿਸੇ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ। ਰਹਾਉ ਸਾਚੀ ਦਰਗਹ ਬੋਲੈ ਕੂੜ, ਸਿਰ ਹਾਥ ਪਛੋੜੈ ਅੰਧਾ ਮੂੜ। ਰੋਗ ਬਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ। ਆਪਣ ਕਮਾਇਆ ਆਪੇ ਬਾਦੇ, ਦਰਬ ਗਇਆ ਸਭ ਜੀ ਕੈ ਸਾਥੈ। ਨਾਨਕ ਸਰਣ ਪਰੇ ਦਰਬਾਰ, ਰਾਖੀ ਪੈਜ ਮੇਰਾ ਕਰਤਾਰ। ਗੌੜੀ ਮਹੱਲਾ ਪੰਜਵਾਂ। ਜਨ ਕੀ ਧੂਰ ਮਨ ਮੀਠ ਖਟਾਨੀ, ਪੂਰਬ ਕਰਮ ਲਿਖਿਆ ਧੁਰ ਪ੍ਰਾਨੀ। ਰਹਾਉ ਅਹੰ ਬੁੱਧ ਮਨ ਪੂਰ ਥਿੰਦਾਈ, ਸਾਧ ਧੂਰ ਕਰ ਸੁਧ ਮੰਜਾਈ। ਅਨਕ ਜਲਾ ਜੇ ਧੋਵੈ ਦੇਹੀ, ਮੈਲ ਨਾ ਉਤਰੈ ਸੁਧ ਨਾ ਤੇਹੀ। ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਉ। ਗੌੜੀ ਮਹੱਲਾ ਪੰਜਵਾਂ। ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ। ਹਰ ਕਾ ਸਿਮਰਨ ਸੁਨ ਮਨ ਕਾਨੀ, ਸੁਖ ਪਾਵਹ ਹਰ ਦੁਆਰ ਪ੍ਰਾਨੀ। ਰਹਾਉ ਆਠ ਪਹਿਰ ਧਿਆਈਐ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਗੌੜੀ ਮਹੱਲਾ ਪੰਜਵਾਂ। ਸ਼ਾਂਤ ਪਈ ਗੁਰ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ। ਰਹਾਉ

ਰਹਾਉ। ਕਹੁ ਨਾਨਕ ਜਾ ਕੇ ਪੂਰੇ ਭਾਗ, ਹਰ ਹਰ ਨਾਮ ਅਸਥਿਰ ਸੁਹਾਗ। ਗਉੜੀ ਮਹੱਲਾ ਪੰਜਵਾਂ, ਧੋਤੀ ਖੋਲ ਵਿਛਾਏ ਹੇਠ, ਗਰ ਥਪਲ ਵਾਂਗੂ ਲਾਹੇ ਪੇਟ। ਬਿਨ ਕਰਤੂਤੀ ਮੁਕਤ ਨ ਪਾਈਐ, ਮੁਕਤ ਪਦਾਰਥ ਨਾਮ ਤੇ ਆਈਐ ਰਹਾਉ। ਪੂਜਾ ਤਿਲਕ ਕਰਤ ਇਸ ਨਾਨਾ, ਛੁਰੀ ਕਾਡ ਲੇਵੈ ਹੱਥ ਦਾਨਾ। ਬੇਦ ਪੜੈ ਮੁਖ ਮਿੱਠੀ ਬਾਣੀ, ਜੀਆਂ ਕੁਹਤ ਨਾ ਸੰਗੈ ਪ੍ਰਾਣੀ। ਕਹੁ ਨਾਨਕ ਜਿਸ ਕਿਰਪਾ ਧਾਰੈ, ਹਿਰਦਾ ਸੁਧ ਬ੍ਰਹਮ ਵਿਚਾਰੈ। ਗਉੜੀ ਮਹੱਲਾ ਪੰਜਵਾਂ, ਥਿਰ ਘਰ ਬੈਸਹੁ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ। ਦੁਸ਼ਟ

नहीं पाए। जो चाहत सोई जब पाया, तब ढूंढन कहा को जाया। अस्थिर पए बसे।

ਦਾ ਪੰਜਵਾਂ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰ ਹਿਰਦੈ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੈ ਆਰਾਧ ਮੇਰਾ ਮਨ ਧੀਰਾ ਰਹਾਓ।

ਪੰਜਵਾਂ ਭੁਜ ਬਾਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੁਰੀਆ ਰਹਾਓ ਸ੍ਰਵਣ ਨ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ।

ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਆਧਾਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ते आई नाहिन दर्ब ना जोबन माती मुहे अनाथ की करहौ समाई खोजत खोज

ਸੁਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਭੇਟਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਗਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਜ ਸੁਖਦਾਤਾ ਮੋਹਿ ਮਾਰਗ ਦੇ ਬਤਾਈ ਰਹਾਉ ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹੋ ਮੈਂ ਪਾਈ ਮਾਇਆ ਮੋਹਿ ਸਭੋ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਚ ਦੋਹੇਲੇ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਹੋ ਤਿੰਨ ਦੀਆ ਤਾਲਾ ਕੁੰਜੀ ਗੁਰ ਸੌਂ ਪਾਈ ਅਨਕ ਉਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਰਣਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਰਹਿਮਤ ਕਰਨ, ਪੜ੍ਹੀ ਸੁਣੀ ਗੁਰਬਾਣੀ ਸੋਧ ਕਰਕੇ ਸੱਚਖੰਡ ਦਰ ਪ੍ਰਵਾਨ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਮਿਹਰ ਭਰਿਆ ਹੱਥ ਰੱਖਣਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ, ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦਿਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇਹ ਤੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪਰਮਾਤਮਾ ਦੇ ਹੱਥ ਹੈ। ਮਨੁੱਖ ਨੂੰ ਤੇ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਜਿੰਨੀ ਕੋਸ਼ਿਸ਼ ਤੂੰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ ਵਸਤੂਆਂ ਨਾਲ ਸੁੰਦਰ ਨਹੀਂ ਬਣਨਾ। ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ ਹਰ ਨਾਮ ਮਜਿਠੇ ਰੰਗ ਲਈ, ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਿਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਇਹ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਨੇ ਸੰਗ।